ਬਲਿਹਾਰਿ ਕੁਦਰਤ ਵਸਿਆ ਤਿਰੰਤ ਨਾ ਜਾਈ ਲਿਖ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਕੁਲ ਕਲਾ ਪ੍ਰਭੂ ਰਹਿਆ ਤੂੰ ਸੱਚਾ ਸਾਹਿਬ ਸਤਿ ਸਵਾਲ ਜਿੰਦਗੀ।

जे मन तगा होए मानक मल ना पाई है।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭ ਬਿਖਮ ਨਦੀ ਜਾਏ ਤਰਨੀ ਹਮ ਅਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਕਿ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ ਇਹ ਸਮਾਂ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਗੁਰੂ ਚਰਨਾਂ ਦੇ ਵਿੱਚ ਮਨ ਔਰ ਸੁਰਤ ਕਰਕੇ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ।
0: ਗੁਣਵੰਤੀ ਸਹੁਰਾਵਿਆ ਨਿਰਗੁਣ ਕੁਕੇ ਕਾਏ

ਸੁਚੱਜੀ ਦਾ ਜੀਵਨ ਕਿੱਦਾਂ ਦਾ ਹੁੰਦਾ ਹੈ ਅਤੇ ਕੁਚੱਜੀ ਦਾ ਕਿੱਦਾਂ ਦਾ ਹੁੰਦਾ ਹੈ, ਜਦੋਂ ਇਹ ਗੱਲ ਸਮਝ ਆਏਗੀ ਫਿਰ ਮੈਂ ਆਪਣੇ ਆਪ ਨੂੰ ਦੇਖਣਾ ਕਿ ਮੇਰੇ ਵਿੱਚ ਗੁਣ ਨੇ ਕਿ ਅਵਗੁਣ ਨੇ। ਮੈਂ ਆਪਣੇ ਆਪ ਨੂੰ ਸੁਚੱਜੀ ਆਖ ਸਕਦੀ ਹਾਂ ਕਿ ਮੈਂ ਕੁਚੱਜੀ ਹਾਂ, ਪਰ ਉਹਦੇ ਲਈ ਸਾਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਆਪਣੇ ਆਪ ਨੂੰ ਦੇਖਣਾ ਪੈਣਾ। ਹੁਣ ਗੁਰਬਾਣੀ ਦਾ ਪਾਠ ਤਾਂ ਰੋਜ਼ ਹੋ ਰਿਹਾ, ਹਰ ਕੋਈ ਗੁਰਬਾਣੀ ਦਾ ਪਾਠ ਕਰ ਰਿਹਾ। ਗੁਰਬਾਣੀ ਦਾ ਪਾਠ ਕਰਨਾ ਇਹ ਨਹੀਂ ਕਿਹਾ ਜਾ ਰਿਹਾ ਵੀ ਨਾ ਕਰੋ ਜਾਂ ਮਾੜਾ, ਨਹੀਂ ਚੰਗਾ ਹੈ, ਪਰ ਕੋਸ਼ਿਸ਼ ਇਹ ਕਰੀਏ ਕਿ ਗੁਰਬਾਣੀ ਦੀ ਰੋਸ਼ਨੀ ਵਿੱਚ ਆਪਣੇ ਆਪ ਨੂੰ ਅਸੀਂ ਦੇਖ ਸਕੀਏ ਵੀ ਮੈਂ ਕਿੱਥੇ ਖਲੋਤਾ। ਇਹ ਦਰਪਣ ਹੈ, ਇਹ ਸ਼ੀਸ਼ਾ ਹੈ, ਜਿਵੇਂ ਬਾਹਰ ਦੇ ਸ਼ੀਸ਼ੇ 'ਚ ਖਲੋ ਕੇ ਰੋਜ਼ ਦੇਖਦੇ ਹਾਂ ਨਾ ਉਹਦੇ ਸਾਹਮਣੇ ਵੀ ਮੈਂ ਕਿੱਦਾਂ ਦਾ ਲੱਗਦਾ। ਅਸੀਂ ਰੋਜ਼ ਸ਼ੀਸ਼ੇ ਅੱਗੇ ਖਲੋ ਕੇ ਦੇਖਦੇ ਹਾਂ ਮੈਂ ਕਿਸ ਤਰ੍ਹਾਂ ਦਾ ਲੱਗਦਾ, ਅਤੇ ਗੁਰਬਾਣੀ ਦੇ ਰੂਪੀ ਸ਼ੀਸ਼ੇ ਅੱਗੇ ਵੀ ਆਪਣੇ ਮਨ ਨੂੰ ਮਤ ਨੂੰ ਰੱਖ ਕੇ ਦੇਖੋ ਮੈਂ ਕਿੱਦਾਂ ਦਾ ਲੱਗਦਾ। ਦੇਖਾਂਗੇ ਫਿਰ ਪਤਾ ਲੱਗਣਾ ਨਾ। ਇਸ ਲਈ ਵਿਚਾਰ ਹੋਣੀ ਬਹੁਤ ਜ਼ਰੂਰੀ ਹੈ। ਕਈ ਵਾਰ ਇਹ ਬੇਨਤੀ ਕੀਤੀ ਹੈ ਕਿ ਅਸੀਂ ਆਨੰਦ ਕਾਰਜ ਜਿਹੜੇ ਆ ਉਹ ਤਾਂ ਕਰਵਾ ਲੈਂਦੇ ਹਾਂ, ਕਿਉਂਕਿ ਪਤਾ ਹੈ ਆਨੰਦ ਕਾਰਜ ਦੀ ਰਸਮ ਗੁਰੂ ਮਹਾਰਾਜ ਦੇ ਦਰ 'ਤੇ ਆ ਕੇ ਚਾਰ ਲਾਵਾਂ ਦਾ ਪਾਠ ਹੋਣਾ ਅਤੇ ਉਹ ਰਸਮ ਹੋਣੀ ਹੈ, ਪਰ ਸਾਨੂੰ ਉਹਦੇ ਚਾਰ ਲਾਵਾਂ ਚਾਰ ਸ਼ਬਦਾਂ ਦੇ ਅਰਥ ਵੀ ਪਤਾ ਹੋਣੇ ਬਹੁਤ ਜ਼ਰੂਰੀ ਨੇ। ਅਤੇ ਬਹੁਤ ਘੱਟ ਹੁੰਦੇ ਹੈ ਐਸੇ ਜਿੱਥੇ ਮਾਂ ਬਾਪ ਨੂੰ ਵੀ ਪਤਾ ਹੋਵੇ ਅਤੇ ਧੀਆਂ ਪੁੱਤਰਾਂ ਨੂੰ ਵੀ ਪਤਾ ਹੋਵੇ ਕਿ ਜਿਹੜਾ ਆਨੰਦ ਕਾਰਜ ਮੈਂ ਕਰਵਾਉਣ ਆਇਆ ਗੁਰੂ ਰਾਮਦਾਸ ਮਹਾਰਾਜ ਨੇ ਉਹਨਾਂ ਚਾਰ ਸ਼ਬਦਾਂ ਵਿੱਚ ਕੀ ਸਮਝਾਇਆ, ਉਹ ਚਾਰ ਲਾਵਾਂ ਦਾ ਪਾਠ ਮੈਨੂੰ ਕੀ ਸਮਝਾ ਰਿਹਾ। ਸਾਡੇ ਇੱਥੇ ਦੇ ਹਾਲਾਤ ਕੁਝ ਐਸੇ ਹੋ ਚੁੱਕੇ ਨੇ, ਜਦੋਂ ਅਸੀਂ ਵਿਦੇਸ਼ਾਂ ਦੇ ਵਿੱਚ ਰਹਿਣ ਵਾਲਿਆਂ ਨਾਲ ਵਾਰਤਾਲਾਪ ਕਰਦੇ ਹਾਂ ਅਤੇ ਉੱਥੇ ਬਕਾਇਦਾ ਉਹਨਾਂ ਨੇ ਚਾਰ ਗੁਰੂ ਰਾਮਦਾਸ ਮਹਾਰਾਜ ਦੇ ਸ਼ਬਦ ਜਿਹੜੇ ਆ ਉਹਨਾਂ ਨੇ ਪ੍ਰਿੰਟ ਕਰਵਾ ਕੇ ਅਤੇ ਉਹਦੇ ਮੀਨਿੰਗ ਉਹਦੇ ਅਰਥ ਜਿਹੜੇ ਨੇ ਉਹ ਕਰਵਾ ਕੇ ਅਤੇ ਰੱਖੇ ਆ ਵੀ ਪਹਿਲਾਂ ਇਹਨਾਂ ਬੱਚਿਆਂ ਨੂੰ ਇਹ ਪੜ੍ਹਾਓ ਵੀ ਅਸੀਂ ਜਿਹੜੀ ਰਸਮ ਨਿਭਾਉਣ ਆਏ ਹਾਂ ਉਹਦਾ ਮਤਲਬ ਕੀ ਹੈ। ਇੱਥੇ ਵੀ ਇਹ ਕੁਛ ਚਾਹੀਦਾ ਸਾਨੂੰ ਕਿ ਜਿਹੜਾ ਵੀ ਆਨੰਦ ਕਾਰਜ ਕਰਵਾਉਣ ਆਉਂਦਾ ਉਹ ਧੀ ਨੂੰ ਪਤਾ ਹੋਣਾ ਚਾਹੀਦਾ ਕਿ ਜਿਹਦੇ ਨਾਲ ਮੈਂ ਵਿਆਹ ਕੇ ਚੱਲੀ ਹਾਂ ਜਿਹੜਾ ਮੇਰਾ ਜੀਵਨ ਸਾਥੀ ਹੈ ਮੇਰਾ ਉਹਦੇ ਪ੍ਰਤੀ ਕੀ ਫਰਜ਼ ਬਣਦਾ। ਅਤੇ ਬੱਚੇ ਨੂੰ ਵੀ ਪਤਾ ਹੋਵੇ ਕਿ ਜਿਹੜਾ ਅੱਜ ਮੇਰੀ ਜੀਵਨ ਸਾਥੀ ਬਣੀ ਹੈ ਮੇਰਾ ਉਹਦੇ ਪ੍ਰਤੀ ਕੀ ਫਰਜ਼ ਬਣਦਾ। ਅਸੀਂ ਆਪਣੇ ਆਪਣੇ ਫਰਜ਼ ਭੁੱਲ ਗਏ। ਇਸੇ ਤਰ੍ਹਾਂ ਪਰਮਾਤਮਾ ਨੇ ਸਾਨੂੰ ਮਨੁੱਖਾ ਜਨਮ ਦਿੱਤਾ, ਅਸੀਂ ਆਪਣਾ ਫਰਜ਼ ਭੁੱਲ ਗਏ ਕਿ ਮੈਂ ਇਹ ਜਨਮ ਕਿਵੇਂ ਜਿਉਣਾ ਸੀ, ਮੇਰੇ ਇਸ ਜਨਮ ਦਾ ਮਕਸਦ ਕੀ ਹੈ। ਜੇ ਭੁੱਲ ਗਏ ਹਾਂ ਤਾਂ ਹੀ ਤਾਂ ਦੁਨੀਆ ਦੇ ਵਿੱਚ ਕੁਕਰਮ ਹੋ ਰਹੇ ਨੇ, ਪਾਪ ਹੋ ਰਹੇ ਨੇ, ਦੁਨੀਆ ਦੇ ਵਿੱਚ ਬੁਰਿਆਈਆਂ ਫੈਲ ਰਹੀਆਂ ਨੇ। ਉਹਦਾ ਕਾਰਨ ਕੀ ਹੈ? ਸਾਨੂੰ ਜੀਵਨ ਜਿਉਣ ਦਾ ਢੰਗ ਨਹੀਂ ਆਇਆ, ਕਿਉਂਕਿ ਜਿਸ ਦਿਨ ਜੀਵਨ ਜਿਉਣ ਦਾ ਢੰਗ ਆ ਗਿਆ ਬੁਰਿਆਈਆਂ ਖਤਮ ਹੋ ਜਾਣਗੀਆਂ। ਫਿਰ ਚੱਜ ਆ ਜਾਏਗਾ ਜੀਵਨ ਦਾ, ਜਦੋਂ ਚੱਜ ਆ ਗਿਆ ਫਿਰ ਇਹ ਕੁਚੱਜੀ ਨਹੀਂ ਸੁਚੱਜੀ ਹੋ ਜਾਏਗੀ। ਜਦੋਂ ਅਵਗਣ ਅੰਦਰੋਂ ਨਿਕਲ ਗਏ ਫਿਰ ਇਹ ਦੁਹਾਗਣ ਨਹੀਂ ਫਿਰ ਇਹ ਸੁਹਾਗਣ ਹੋ ਜਾਏਗੀ। ਇਹ ਗੁਰਬਾਣੀ ਦੇ ਵਿੱਚ ਆਪ ਸਾਰੇ ਰੋਜ਼ਾਨਾ ਗੁਰਬਾਣੀ ਵਿਚਾਰ ਨਾਲ ਜੁੜਨ ਵਾਲੇ ਹੋ, ਆਪ ਜੀ ਨੂੰ ਪਤਾ ਹੈ, ਪਰ ਬਹੁਤਾ

ਹੱਥ ਦੇ ਵਿੱਚ ਨਹੀਂ ਪਤਾ ਕਿ ਗੁਰਬਾਣੀ ਵਿੱਚ ਜਿਹੜਾ ਇਹ ਕੁਚੱਜੀ ਸੁਚੱਜੀ ਸੁਹਾਗਣ ਦੁਹਾਗਣ ਸ਼ਬਦ ਆਇਆ ਇਹ ਸਾਰਿਆਂ ਵਾਸਤੇ ਹੈ, ਮੇਲ ਔਰ ਫੀਮੇਲ, ਪੁਰਸ਼ ਇਸਤਰੀ ਸਾਰਿਆਂ ਲਈ ਹੈ। ਪਰ ਜਿਹਨੇ ਗੁਰਬਾਣੀ ਨੂੰ ਨਾ ਸੁਣਿਆ ਨਾ ਵਿਚਾਰਿਆ ਉਹਨੇ ਕਹਿਣਾ ਇਹ ਤਾਂ ਇਕੱਲੇ ਇਸਤਰੀਆਂ ਵਾਸਤੇ ਹੈ, ਇਹ ਸਾਡੇ ਵਾਸਤੇ ਥੋੜ੍ਹੀ ਹੈ, ਇਹ ਤਾਂ ਇਕੱਲੇ ਇਸਤਰੀਆਂ ਦੀ ਗੱਲ ਹੈ। ਨਹੀਂ, ਬਾਹਰੋਂ ਅਸੀਂ ਇਹ ਸਰੀਰ ਕਰਕੇ ਇਸਤਰੀ ਪੁਰਖ ਦੋ ਰੂਪ ਹਾਂ, ਪਰ ਗੁਰਬਾਣੀ ਸਾਨੂੰ ਦੋਵਾਂ ਨੂੰ ਮਨ ਦੇ ਤਲ 'ਤੇ ਔਰ ਅਧਿਆਤਮਿਕ ਤਲ 'ਤੇ ਸਾਂਝਾ ਉਪਦੇਸ਼ ਗੁਰਬਾਣੀ ਦਿੰਦੀ ਹੈ ਕਿ ਤੂੰ ਅੰਦਰੋਂ ਦੀ ਸੁਚੱਜੀ ਹੋ, ਭਾਵੇਂ ਬਾਹਰੋਂ ਤੂੰ ਮੇਲ ਹੈ ਪੁਰਸ਼ ਹੈ, ਅੰਦਰੋਂ ਤੇਰੀ ਮੱਤ ਸੁਚੱਜੀ ਹੋਣੀ ਚਾਹੀਦੀ ਹੈ, ਅੰਦਰੋਂ ਤੇਰੀ ਜਿਹੜੀ ਹੈ ਇਹ ਮੱਤ, ਇਹਦੇ ਵਿੱਚ ਸੁਹਾਗ ਵਾਲੇ ਗੁਣ ਹੋਣੇ ਚਾਹੀਦੇ ਆ। ਇਸ ਲਈ ਗੁਰਬਾਣੀ ਦੀ ਰੋਸ਼ਨੀ ਵਿੱਚ ਆਪਣੇ ਆਪ ਨੂੰ ਦੇਖਣਾ ਜ਼ਰੂਰੀ ਹੈ। ਰੋਜ਼ ਨਿਤਨੇਮ ਕਰਦੇ ਹੋ, ਥੋੜ੍ਹਾ ਥੋੜ੍ਹਾ ਦੇਖਣਾ ਸ਼ੁਰੂ ਕਰੋ ਵੀ ਮੈਂ ਕਿੱਥੇ ਖਲੋਤਾਂ। ਜਿਹੜੇ ਅਸੀਂ ਨਿਤਨੇਮ ਦੀ ਬਾਣੀਆਂ ਦਾ ਪਾਠ ਕਰਦੇ ਹਾਂ, ਕਮ ਸੇ ਕਮ ਉਹਦੇ ਅਰਥ ਤਾਂ ਸਾਨੂੰ ਪਤਾ ਹੋਣੇ ਚਾਹੀਦੇ ਹੈ, ਸੰਖੇਪ 'ਚ ਹੀ ਪਤਾ ਹੋਣ ਵੀ ਇਹ ਬਾਣੀ ਸਾਨੂੰ ਸਮਝਾ ਕੀ ਰਹੀ ਹੈ। ਸਤਿਗੁਰੂ ਮਹਾਰਾਜ ਜੀ ਨੇ ਅੱਜ ਜਿਹੜਾ ਇਹ ਸਾਡੇ 'ਤੇ ਕਿਰਪਾ ਕੀਤੀ ਹੈ, ਗੁਰੂ ਨਾਨਕ ਸਾਹਿਬ ਜੀ ਨੇ ਗੁਣਵੰਤੀ ਸ਼ਹੁ ਰਾਵੇ ਆ ਨਿਰਗੁਣ ਕੂਕੈ ਕਾਏ, ਜਿਹੜੀ ਤਾਂ ਗੁਣਵੰਤੀ ਸੀ, ਜਿਹਨੇ ਗੁਰੂ ਕੋਲ ਆ ਕੇ ਸ਼ੁਭ ਗੁਣ ਗ੍ਰਹਿਣ ਜੀਵਨ ਦੇ ਵਿੱਚ ਕਰ ਲਏ, ਉਹਨੇ ਤਾਂ ਆਪਣੇ ਸ਼ਹੁ ਨੂੰ ਮਾਣ ਲਿਆ, ਉਹਨੂੰ ਪਾ ਲਿਆ। ਸਾਡਾ ਸਾਰਿਆਂ ਦਾ ਸ਼ਹੁ ਕੌਣ ਹੈ, ਪਤੀ ਕੌਣ ਹੈ? ਫਿਰ ਬੇਨਤੀ ਸਮਝ ਲਿਓ, ਜੇ ਅਸੀਂ ਬਾਹਰੀ ਜੀਵਨ ਦੇਖਾਂਗੇ ਤਾਂ ਹਰ ਇੱਕ ਤਲ 'ਤੇ ਵੇਖੋਗੇ ਪਤੀ ਪਤਨੀ ਵੱਖ ਵੱਖ ਰੂਪ ਵਿੱਚ ਸਾਨੂੰ ਮਿਲਦੇ ਆ, ਵੱਖ ਵੱਖ ਨਾਮਾਂ ਦੇ ਮਿਲਦੇ ਆ। ਬਾਹਰੋਂ ਦੇਖਾਂਗੇ ਤਾਂ ਇਹ ਪਤੀ ਹੈ, ਇਹ ਪਤਨੀ ਹੈ, ਇਹ ਪਤੀ ਹੈ, ਇਹ ਪਤਨੀ, ਇਹ ਜੋੜੇ ਵੱਖਰੇ ਵੱਖਰੇ ਨੇ। ਪਰ ਜਦੋਂ ਅਸੀਂ ਅੰਦਰ ਆਪਣੀ ਝਾਤੀ ਮਾਰਾਂਗੇ ਤਾਂ ਸਾਡਾ ਇੱਕੋ ਹੀ ਪਤੀ ਹੈ, ਪਰਮੇਸ਼ਵਰ। ਬਾਹਰੋਂ ਭਾਵੇਂ ਅਸੀਂ ਜਿਹੜੇ ਮਰਜ਼ੀ ਧਰਮ ਵਰਗ ਦੇ ਹੋਈਏ, ਪਤੀ ਨਹੀਂ ਬਦਲਣ ਲੱਗਾ, ਪਤੀ ਅੰਦਰ ਇੱਕੋ ਹੀ ਹੈ, ਪਰਮਾਤਮਾ। ਸਾਡੀ ਜਿਹੜੀ ਜੀਵ ਆਤਮਾ, ਜੀਵ ਇਸਤਰੀ ਹੈ ਸਰੀਰ ਦੇ ਅੰਦਰ, ਉਹ ਵੀ ਅੰਦਰ ਅਸੀਂ ਕਦੇ ਦੇਖਿਆ ਹੀ ਨਹੀਂ ਹੈ, ਅਸੀਂ ਸਰੀਰਕ ਤਲ 'ਤੇ ਜੀ ਰਹੇ ਹਾਂ, ਅੰਦਰ ਕੀ ਭਰਿਆ ਸਾਨੂੰ ਪਤਾ ਹੀ ਨਹੀਂ। ਜਿਹੜੀ ਸਾਡੀ ਜੀਵ ਆਤਮਾ, ਜੀਵ ਇਸਤਰੀ ਜਿਹਨੂੰ ਆਖਿਆ ਗਿਆ, ਉਹਦਾ ਇੱਕੋ ਹੀ ਪਤੀ ਹੈ, ਪਰਮਾਤਮਾ। ਉਸ ਪਰਮਾਤਮਾ ਦੇ ਨਾਲ ਤਾਂ ਹੀ ਜੁੜਿਆ ਜਾਏਗਾ ਜੇ ਸਾਡੇ ਵਿੱਚ ਸੁਹਾਗ ਵਾਲੇ ਗੁਣ ਹੋਣਗੇ, ਜੇ ਸ਼ੁਭ ਗੁਣ ਸਾਡੇ ਜੀਵਨ, ਸਾਡੇ ਜੀਵਨ ਵਿੱਚ ਜਿਉਣ ਦਾ ਸੁਚੱਜਾ ਚੱਜ ਹੋਏਗਾ। ਇਸ ਲਈ ਮਹਾਰਾਜ ਕਹਿੰਦੇ ਗੁਣਵੰਤੀ ਸੁਹਾਗਣ ਕਹਿ ਲਓ, ਗੁਰਮੁਖ ਵੀ ਕਹਿ ਸਕਦੇ ਹਾਂ ਜੇ ਸੌਖਾ ਸਮਝਣਾ ਹੋਵੇ, ਤੇ ਸੁਹਾਗਣ ਦਾ ਅਰਥ ਗੁਰਮੁਖ ਹੈ, ਦੁਹਾਗਣ ਦਾ ਅਰਥ ਮਨਮੁਖ ਹੈ। ਕੁਚੱਜੀ ਮਨਮੁਖ ਨੂੰ ਕਹਿੰਦੇ ਆ, ਸੁਚੱਜੀ ਗੁਰਮੁਖ ਨੂੰ ਕਹਿੰਦੇ ਆ। ਜਿਹੜੇ ਤਾਂ ਗੁਰੂ ਚਰਨਾਂ 'ਚ ਆ ਕੇ ਜਿਨ੍ਹਾਂ ਨੇ ਗੁਣ ਲੈ ਲਿਆ, ਹੁਣ ਗੁਣ ਵੀ ਅਸੀਂ ਤਾਂ ਹੀ ਲਵਾਂਗੇ ਜੇ ਸਾਡਾ ਮਨ ਕਰਕੇ ਗੁਰੂ ਦੇ ਚਰਨਾਂ 'ਚ ਜੁੜਨਾ ਹੈ। ਜੇ ਅਸੀਂ ਕੇਵਲ ਬਾਹਰੋਂ ਹੀ ਸਰੀਰ ਕਰਕੇ ਹੀ ਮੱਥਾ ਟੇਕ ਰਹੇ ਹਾਂ, ਮੱਤ ਨਹੀਂ ਬਦਲਣੀ, ਮੱਤ ਉੱਦਾਂ ਹੀ ਰਹਿਣੀ ਹੈ, ਮਨ ਨਹੀਂ ਬਦਲਣਾ, ਮਨ ਉੱਦਾਂ ਹੀ ਰਹਿ ਜਾਣਾ। ਜੇ ਅਸੀਂ ਕੇਵਲ ਬਾਹਰੀ ਮੱਥਾ ਹੀ ਟੇਕਦੇ ਰਹਿ ਗਏ ਫਿਰ ਮਨ ਅਤੇ ਮੱਤ ਵਿੱਚ ਬਦਲਾਵ ਨਹੀਂ ਆਉਣਾ, ਉਹ ਜਿਵੇਂ ਹੈ ਉਵੇਂ ਹੀ ਰਹਿਣਾ। ਅਸੀਂ ਇੱਥੇ ਆਏ ਹਾਂ ਸੁਹਾਗਣ ਬਣਨ ਵਾਸਤੇ, ਗੁਰਮੁਖ ਬਣਨ ਲਈ, ਸ਼ੁਭ ਗੁਣ ਲੈਣ ਵਾਸਤੇ ਆਏ ਹਾਂ।
ਪਰ ਇਹ ਪਤਾ ਹੋਵੇ ਨਾ ਵੀ ਮੈਂ ਅਵਗਣ ਨਾਲ ਭਰਿਆ ਅਤੇ ਗੁਣ ਲੈਣ ਚੱਲਿਆ, ਕਿਉਂਕਿ ਮੇਰੇ ਕੋਲ ਗੁਣ ਨਹੀਂ ਹੈ। ਸਭ ਅਵਗੁਣ ਮੈਂ ਗੁਣ ਨਹੀਂ, ਕੋਈ ਗੁਣ ਨਹੀਂ ਹੈ। ਜੇ ਜਿਹੜਾ ਸੌਦਾ ਨਹੀਂ ਹੈ ਉਹੀ ਲੈਣ ਜਾਣਾ ਪੈਂਦਾ, ਜਿਹੜਾ ਸੌਦਾ ਹੈ ਉਹਨੂੰ ਕੀ ਲੈਣ ਜਾਣਾ। ਅਸੀਂ ਗੁਰੂ ਮਹਾਰਾਜ ਦੇ ਦਰ 'ਤੇ ਸ਼ੁਭ ਗੁਣ ਲੈਣ ਵਾਸਤੇ ਆਏ ਹਾਂ, ਆਪਣਾ ਜੀਵਨ ਬਦਲਣ ਵਾਸਤੇ ਅਸੀਂ ਆਏ ਹਾਂ। ਪਰ ਜੇ ਅਸੀਂ ਮਨ ਕਰਕੇ ਮੱਥਾ ਟੇਕਾਂਗੇ, ਹਜੇ ਤੇ ਤਨ ਕਰਕੇ ਹੀ ਮੱਥਾ ਟੇਕਿਆ ਜਾ ਰਿਹਾ ਹੈ, ਮਨ ਨਹੀਂ ਬਦਲ ਰਿਹਾ, ਮਤ ਨਹੀਂ ਬਦਲ ਰਹੀ। ਇਸ ਲਈ ਜਿਨ੍ਹਾਂ ਨੇ ਗੁਰੂ ਮਹਾਰਾਜ ਅੱਗੇ ਮਨ ਮਤ ਨੂੰ ਸਮਰਪਿਤ ਕੀਤਾ ਹੈ, ਗੁਣਵੰਤੀ, ਉਹਨਾਂ ਦੇ ਵਿੱਚ ਸ਼ੁਭ ਗੁਣ ਨੇ। ਸ਼ਹੁ ਰਾਵਿਆ, ਉਹਨਾਂ ਨੇ ਆਪਣੇ ਪਿਆਰੇ ਨੂੰ ਮਾਣਿਆ ਹੈ, ਉਹ ਆਪਣੇ ਪਤੀ ਪਰਮੇਸ਼ਵਰ ਦੇ ਨਾਲ ਜਿਹੜਾ ਉਹ ਸੁਹਾਗਣਾ, ਉਹ ਗੁਰਮੁਖ ਜਿਹੜੇ ਨੇ ਉਹ ਜੁੜ ਗਏ ਨੇ। ਨਿਰਗੁਣ ਕੂਕੈ ਕਾਏ, ਜਿਹੜੀ ਨਿਰਗੁਣ ਸੀ, ਗੁਣ ਤੋਂ ਹੀਣੀ ਸੀ ਜੀਵ ਇਸਤਰੀ, ਉਹ ਕੂਕਦੀ ਹੈ, ਉਹ ਪਿਆਰੇ ਤੋਂ ਵਿਛੜ ਕੇ ਰੋਂਦੀ ਹੈ, ਤਾਹਾਂ ਮਾਰਦੀ ਹੈ। ਸੁਹਾਗਣ ਵੀ ਮਨ ਦੇ ਰਾਹੀਂ ਬਣਿਆ ਜਾਣਾ ਅਤੇ ਦੁਹਾਗਣ ਵੀ ਮਨ ਦੇ ਰਾਹੀਂ, ਕੁਚੱਜੀ ਵੀ ਮਨ ਦੇ ਰਾਹੀਂ ਅਤੇ ਸੁਚੱਜੀ ਵੀ ਮਨ ਦੇ ਰਾਹੀਂ। ਕਈ ਵਾਰ ਆਪਾਂ ਬਚਨ ਪੜ੍ਹੇ ਆ, ਸਾਡੀ ਜੀਵ ਆਤਮਾ ਅੰਦਰੋਂ ਕੂਕਦੀ ਹੈ, ਰੋਂਦੀ ਹੈ। ਕਰਮਹੀਣ ਧਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ, ਉਹ ਕੂਕਦੀ ਹੈ ਵੀ ਆਹ ਜਿਹੜਾ ਮੇਰੇ ਪਿਆਰੇ ਪਤੀ ਤੋਂ ਵਿਛੋੜਾ ਪਿਆ, ਇਹ ਕਦੋਂ ਮੈਂ ਸੁਹਾਗਣ ਬਣਾਂ, ਗੁਰਮੁਖ ਬਣਾਂ, ਅਤੇ ਕਦੋਂ ਮੇਰੇ ਪਿਆਰੇ ਦਾ ਮੇਲ ਮੈਨੂੰ ਹੋਵੇਗਾ, ਉਹ ਕੂਕਦੀ ਹੈ ਵੀ ਮੇਰੀ ਵਾਰੀ ਕਦੋਂ ਆਏਗੀ, ਕਿਉਂਕਿ ਹਜੇ ਮੈਨੂੰ ਸੁਚੱਜੀ ਬਣਨਾ ਨਹੀਂ ਆਇਆ, ਹਜੇ ਮੈਨੂੰ ਗੁਣਵੰਤੀ ਬਣਨਾ ਨਹੀਂ ਆਇਆ। ਕਰਮਹੀਣ ਧਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਇਸ ਲਈ ਮਹਾਰਾਜ ਕਹਿੰਦੇ ਇਹ ਕੂਕਦੀ ਹੈ ਜਿਹੜੀ ਨਿਰਗੁਣ ਹੈ, ਗੁਣ ਤੋਂ ਹੀਣੀ ਹੈ। ਫਿਰ ਬੇਨਤੀ ਕਰਾਂ, ਅੱਜ ਸਾਨੂੰ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣਾ ਪਏਗਾ। ਸਾਡੇ ਅੱਜ ਰਿਸ਼ਤੇ ਖਤਮ ਹੁੰਦੇ ਜਾ ਰਹੇ ਨੇ। ਇੱਕ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਹੈ, ਅੱਜ ਦੇਖੋ ਕਿਸ ਥਾਂ 'ਤੇ ਆ ਕੇ ਖਲੋਤਾ ਹੋਇਆ। ਅੱਜ ਡਰ ਲੱਗਦਾ, ਜੇ ਘਰ ਦੇ ਵਿੱਚ ਪੁੱਤਰ ਹੈ ਉਹਨੂੰ ਵਿਆਹੁਣਾ ਹੈ ਅਤੇ ਡਰ ਲੱਗਦਾ ਵੀ ਪਤਾ ਨਹੀਂ ਕਿਹੜੀ ਕਿਸ ਤਰ੍ਹਾਂ ਦੀ ਧੀ ਘਰ ਵਿੱਚ ਆ ਜਾਏ। ਜੇ ਧੀ ਵਿਆਹੁਣੀ ਹੈ ਤਾਂ ਡਰ ਲੱਗਦਾ ਵੀ ਪਤਾ ਨਹੀਂ ਇਹਦਾ ਜੀਵਨ ਸਾਥੀ ਇਹਨੂੰ ਕਿੱਦਾਂ ਦਾ ਮਿਲੇਗਾ, ਕਿਉਂਕਿ ਅਸੀਂ ਹਾਲਾਤ ਹੀ ਇਸ ਤਰ੍ਹਾਂ ਦੇ ਪੈਦਾ ਕਰਦੇ। ਉਹ ਜਿਹੜਾ ਪਾਕ ਪਵਿੱਤਰ ਰਿਸ਼ਤਾ ਸੀ ਅਸੀਂ ਉਹਨੂੰ ਮੈਲਾ ਕਰਕੇ ਰੱਖ ਦਿੱਤਾ। ਬਹੁਤ ਐਸੇ ਨੇ ਜਿਨ੍ਹਾਂ ਨੂੰ ਇਹਨਾਂ ਰਿਸ਼ਤਿਆਂ ਦੀ ਅਹਿਮੀਅਤ ਪਤਾ ਹੈ ਕਿ ਜਿਹੜਾ ਮੇਰਾ ਜੀਵਨ ਸਾਥੀ ਹੈ ਮੈਂ ਸਾਰੀ ਉਮਰ ਇਹਦੇ ਨਾਲ ਬਿਤਾਉਣੀ ਹੈ, ਭਾਵੇਂ ਉਹ ਪਤੀ ਹੈ ਅਤੇ ਭਾਵੇਂ ਉਹ ਪਤਨੀ ਹੈ। ਕਿਸੇ ਦੂਜੇ ਦਾ ਖਿਆਲ ਮਨ ਦੇ ਵਿੱਚ ਨਹੀਂ ਲੈ ਕੇ ਆਉਣਾ। ਅਤੇ ਅੱਜ ਅਸੀਂ ਦੇਖ ਰਹੇ ਹਾਂ ਬੰਦਾ ਆ ਕਿਸੇ ਨਾਲ ਰਿਹਾ ਅਤੇ ਜਾ ਕਿਸੇ ਦੇ ਨਾਲ ਰਿਹਾ, ਵਿਵਾਹ ਕਿਸੇ ਦੇ ਨਾਲ ਹੋ ਰਿਹਾ, ਆਨੰਦ ਕਾਰਜ ਕਿਸੇ ਨਾਲ ਹੋ ਰਿਹਾ, ਮੈਰਿਜ ਕਿਸੇ ਨਾਲ ਹੋ ਰਹੀ ਹੈ, ਪਰ ਪ੍ਰੀਤ ਦੀਆਂ ਡੋਰਾਂ ਕਿਸੇ ਹੋਰ ਨਾਲ ਪਈਆਂ। ਸਾਡੇ ਰਿਸ਼ਤੇ ਵਿੱਚ ਉਹ ਇੱਕ ਵਿਸ਼ਵਾਸ, ਇੱਕ ਭਰੋਸਾ ਜਿਹੜਾ ਉਹ ਖਤਮ ਹੋ ਗਿਆ। ਕਿਉਂ? ਕਿਉਂਕਿ ਜੀਵਨ ਜਿਉਣ ਦਾ ਢੰਗ ਨਹੀਂ ਨਾ ਆਇਆ ਕਿ ਮੈਂ ਆਪਣੇ ਪਤੀ ਦੇ ਜਿਹੜੇ ਫਰਜ਼ ਨੇ ਉਹ ਪਤਨੀ ਦੇ ਰੂਪ 'ਚ ਕਿਵੇਂ ਨਿਭਾਉਣੇ ਆ, ਪਤਨੀ ਵਾਸਤੇ ਅਤੇ ਪਤਨੀ। ਇਹ ਸਾਡੇ ਅੰਦਰ ਦੀਆਂ ਵਾਸ਼ਨਾਵਾਂ ਨੇ ਸਾਡੇ ਅੰਦਰੋਂ ਸਾਡੀ ਮੱਤ ਮਾਰ ਦਿੱਤੀ ਹੈ। ਕਿੰਨੇ ਕੇਸਿਸ ਅੱਜ ਰੋਜ਼ ਅਸੀਂ ਪੜ੍ਹਦੇ ਸੁਣਦੇ ਹਾਂ ਕਿ ਇੱਕ ਘਰ ਵਾਲੀ ਨੇ ਆਪਣੇ ਹੀ ਘਰ ਵਾਲੀ ਨੂੰ ਮਾਰ ਕੇ ਡਰੰਮ ਵਿੱਚ ਪਾਤਾ, ਪਾਣੀ ਦੀ ਟੈਂਕੀ 'ਚ ਪਾਤਾ, ਕਿਸੇ ਨੂੰ ਪਹਾੜ ਦੀ ਚੋਟੀ ਤੋਂ ਜਾ ਕੇ ਉਹਨੂੰ ਧੱਕਾ ਦੇ ਦਿੱਤਾ, ਕਿਸੇ ਨੇ ਜ਼ਹਿਰ ਦੇ ਦਿੱਤੀ।
ਕਾਰਨ ਕੀ ਹੈ? ਕਿਉਂਕਿ ਉਹ ਹਜੇ ਗੁਣਵੰਤੀ ਨਹੀਂ ਸੀ ਬਣੀ, ਅਤੇ ਜਾਂ ਫਿਰ ਕਿਸੇ ਇਸਤਰੀ ਮਗਰ ਲੱਗ ਕੇ ਆਪਣੀ ਪਤਨੀ ਨੂੰ ਛੱਡ ਦਿੱਤਾ। ਕਿਉਂ? ਕਿਉਂਕਿ ਉਹ ਹਜੇ ਸੁਚੱਜਾ ਨਹੀਂ ਸੀ ਬਣਿਆ। ਇਹ ਸਾਡੇ ਬਾਹਰ ਦੇ ਰਿਸ਼ਤਿਆਂ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਆ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਨੂੰ ਗੁਰਬਾਣੀ ਜਿਹੜੀ ਆ ਕੇਵਲ ਮੱਥਾ ਟੇਕਣਾ ਨਹੀਂ ਸਿਖਾਉਂਦੀ, ਇਕੱਲਾ ਮੱਥਾ ਟੇਕ ਹੀ ਜਾਓ ਅਤੇ ਜਾਈ ਜਾਓ, ਜੀਵਨ ਕਿੱਦਾਂ ਬਦਲੇਗਾ? ਅਸੀਂ ਸਕੂਲ ਜਾਂਦੇ ਹਾਂ ਕਾਹਦੇ ਵਾਸਤੇ ਜਾਂਦੇ ਹਾਂ? ਕੁਝ ਸਿੱਖਿਆ ਲੈਣ ਲਈ, ਕੇਵਲ ਸਕੂਲ ਨੂੰ ਮੱਥਾ ਟੇਕਣ ਥੋੜ੍ਹੀ ਜਾਂਦੇ ਹਾਂ। ਜੇ ਕਾਲਜ ਜਾਂਦੇ ਹਾਂ, ਸਕੂਲ ਜਾਂਦੇ ਹਾਂ ਕੁਝ ਸਿੱਖਿਆ ਲੈਣ ਵਾਸਤੇ। ਅੱਜ ਸਾਨੂੰ ਜਿਹੜੀ ਵਿੱਦਿਆ ਦਿੱਤੀ ਜਾ ਰਹੀ ਹੈ, ਵੀ ਬੇਨਤੀ ਕਰਾਂ, ਸਕੂਲ ਕਾਲਜ ਵਿੱਚ ਜਿਹੜੀ ਵਿੱਦਿਆ ਦਿੱਤੀ ਜਾ ਰਹੀ ਹੈ ਉਹਦੇ ਵਿੱਚ ਇਹ ਵੀ ਲੈਸਨ ਜ਼ਰੂਰ ਪੜ੍ਹਾਉਣਾ ਚਾਹੀਦਾ, ਉਹਨਾਂ ਨੂੰ ਜੀਵਨ ਜਾਂਚ ਸਿਖਾਉਣੀ ਚਾਹੀਦੀ ਹੈ ਵੀ ਤੁਸੀਂ ਜੀਵਨ ਕਿੱਦਾਂ ਦਾ ਜਿਉਣਾ, ਤੁਹਾਡਾ ਆਪਣੇ ਮਾਂ ਬਾਪ ਦੇ ਪ੍ਰਤੀ ਫਰਜ਼ ਕਿੱਦਾਂ ਦਾ ਹੋਣਾ ਚਾਹੀਦਾ। ਬੜੀ ਸੋਹਣੀ ਕਿਸੇ ਦੀ ਗੱਲ ਸੁਣ ਰਿਹਾ ਸੀ ਕਿ ਹੈਰਾਨੀ ਵਾਲੀ ਗੱਲ ਹੈ, ਤੁਸੀਂ ਦੇਖੋ ਜਿੰਨੇ ਵੀ ਖੁੱਲ੍ਹੇ ਆ ਬਿਰਦ ਆਸ਼ਰਮ ਖੁੱਲ੍ਹੇ ਆ, ਜਿੰਨੇ ਵੀ ਖੁੱਲ੍ਹੇ ਆ ਬਿਰਦ ਆਸ਼ਰਮ ਹੀ ਖੁੱਲ੍ਹੇ ਆ ਬਜ਼ੁਰਗਾਂ ਵਾਸਤੇ, ਪਰ ਕਿਤੇ ਧੀ ਪੁੱਤ ਵਾਸਤੇ, ਪੁੱਤ ਨੂੰਹ ਵਾਸਤੇ ਵੀ ਕੋਈ ਆਸ਼ਰਮ ਖੁੱਲ੍ਹਿਆ ਕਿ ਮਾਂ ਬਾਪ ਨੇ ਪੁੱਤ ਅਤੇ ਨੂੰਹ ਨੂੰ ਘਰੋਂ ਕੱਢ ਦਿੱਤਾ ਅਤੇ ਆਸ਼ਰਮ ਖੁੱਲ੍ਹਾ? ਜਿੰਨੇ ਵੀ ਖੁੱਲ੍ਹੇ ਆ ਬਿਰਦ ਆਸ਼ਰਮ ਖੁੱਲ੍ਹੇ ਆ, ਕਿਉਂਕਿ ਬਜ਼ੁਰਗਾਂ ਨੂੰ ਘਰਾਂ 'ਚੋਂ ਕੱਢਿਆ ਜਾਂਦਾ ਹੈ। ਬਜ਼ੁਰਗਾਂ ਦੀ ਕਦਰ ਭੁੱਲਦੇ ਜਾ ਰਹੇ ਆ ਸਾਡੇ ਧੀ ਪੁੱਤ, ਮਾਂ ਬਾਪ ਵਿੱਚੋਂ ਮਾਂ ਬਾਪ ਨਹੀਂ ਦਿਸਦੇ। ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਪੈਦਾ ਹੋ ਚੁੱਕੇ ਨੇ। ਅੱਜ ਇਨਸਾਨੀਅਤ ਦੀ ਪੜ੍ਹਾਈ ਪੜ੍ਹਾਉਣ ਦੀ ਲੋੜ ਹੈ। ਅਸੀਂ ਡਿਗਰੀਆਂ 'ਤੇ ਲੈ ਲਈਆਂ, ਸਰਟੀਫਿਕੇਟ 'ਤੇ ਅਸੀਂ ਲੈ ਲਏ, ਮੈਡਲ 'ਤੇ ਲੈ ਲਏ, ਪਰ ਜੀਵਨ ਜਾਂਚ ਆਈ ਨਹੀਂ ਤਾਂ ਫਾਇਦਾ ਕੀ ਹੈ? ਚੁੱਕੀ ਫਿਰ ਉਹ ਸਰਟੀਫਿਕੇਟ। ਅੱਜ ਸਾਨੂੰ ਜੀਵਨ ਜਿਉਣ ਦੀ ਜਾਂਚ ਸਿੱਖਣ ਦੀ ਲੋੜ ਹੈ, ਔਰ ਸਾਨੂੰ ਆਪਣੇ ਸਕੂਲ ਦੇ ਵਿੱਚ ਇਹ ਸਿਸਟਮ ਬਣਾਉਣਾ ਪਏਗਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਧੀ ਪੁੱਤ ਸਿਆਣਾ ਹੋਵੇ। ਕਿਉਂਕਿ ਮਾਂ ਬਾਪ ਤਾਂ ਇਸੇ ਲਈ ਭੇਜਦੇ ਆ ਨਾ ਵੀ ਉਹ ਚੰਗੀ ਸਿੱਖਿਆ ਲੈ ਕੇ ਆਵੇ, ਅਤੇ ਚੰਗੀ ਸਿੱਖਿਆ ਲਈ ਚੰਗੇ ਟੀਚਰ ਦਾ ਹੋਣਾ ਬਹੁਤ ਜ਼ਰੂਰੀ ਹੈ। ਸਿਰਫ ਪੈਸਾ ਹੀ ਸਭ ਕੁਝ ਨਹੀਂ ਹੈ ਵੀ ਪੈਸਾ ਕਮਾਈ ਜਾਓ, ਇਨਸਾਨੀਅਤ ਕਿੱਥੇ ਹੈ? ਜਿੰਨੇ ਵੀ ਅਸੀਂ ਦੇਖਦੇ ਹਾਂ ਸਮਾਜਿਕ, ਰਾਜਨੀਤਿਕ, ਪਰਿਵਾਰਕ, ਜਿੰਨੇ ਵੀ ਅਸੀਂ ਦੇਖਦੇ ਹਾਂ ਥਾਵਾਂ ਦੇਖਦੇ ਹਾਂ, ਤੁਸੀਂ ਦੇਖੋ ਇਨਸਾਨੀਅਤ ਕਿੱਥੇ ਹੈ? ਹਰ ਥਾਂ 'ਤੇ ਪੈਸਾ ਅੱਗੇ ਹੈ, ਇਨਸਾਨੀਅਤ ਤਾਂ ਦਿਸਦੀ ਨਹੀਂ। ਕਿਉਂਕਿ ਹਰ ਇੱਕ ਰਿਸ਼ਤਾ ਮਨੁੱਖ ਨੇ ਪੈਸੇ ਨਾਲ ਬਣਾ ਲਿਆ ਕਿ ਮੇਰਾ ਮਾਈ ਬਾਪ, ਮੇਰਾ ਭੈਣ ਭਰਾ, ਮੇਰਾ ਧੀ ਪੁੱਤ, ਸਭ ਕੁਝ ਇਹੀ ਹੈ। ਰਿਸ਼ਤੇ ਖਤਮ ਹੋ ਰਹੇ ਨੇ, ਰਿਸ਼ਤਿਆਂ ਦੇ ਵਿੱਚ ਵਿਸ਼ਵਾਸ, ਪਿਆਰ, ਮੁਹੱਬਤ ਇਹ ਖਤਮ ਹੋ ਰਿਹਾ। ਗੁਰਬਾਣੀ ਸਾਨੂੰ ਇਹ ਚੀਜ਼ ਸਿਖਾਉਂਦੀ ਹੈ, ਇਸ ਲਈ ਗੁਰਬਾਣੀ ਨਾਲ ਆਪ ਵੀ ਜੁੜੋ, ਆਪਣੇ ਬੱਚਿਆਂ ਨੂੰ ਵੀ ਜੋੜੋ। ਇਹ ਸਿੱਖਿਆ ਇੱਥੋਂ ਮਿਲਣੀ ਹੈ ਤੁਹਾਨੂੰ, ਇੱਥੋਂ ਮੱਤ ਮਿਲਣੀ ਹੈ। ਇਹ ਧਾਰਮਿਕ ਅਦਾਰੇ ਜਿਹੜੇ ਸੀ, ਵਿਦਿਆਲੇ ਜਿਹੜੇ ਸੀ, ਇਸੇ ਵਾਸਤੇ ਸੀ ਕਿ ਸਾਡੇ ਧੀਆਂ ਪੁੱਤਰਾਂ ਨੂੰ ਜੀਵਨ ਜਿਉਣ ਦੀ ਜਾਂਚ। ਪਰ ਅਸੀਂ ਮਾਇਆਵੀ ਰੰਗਾਂ 'ਚ ਇੰਨੇ ਰੰਗੇ ਹੋਏ ਹਾਂ, ਇਸ ਪਾਸੇ ਤੁਰਨਾ ਨਹੀਂ ਚਾਹੁੰਦੇ। ਫੈਸ਼ਨ ਨੇ ਪੱਟ ਲਿਆ, ਇਹ ਫੈਸ਼ਨ ਨੇ ਮਾਰ ਲਿਆ ਸਾਨੂੰ, ਅਸੀਂ ਇਸ ਪਾਸੇ ਤੁਰਨਾ ਹੀ ਨਹੀਂ ਚਾਹੁੰਦੇ ਜਿੱਥੋਂ ਸਾਨੂੰ ਸਾਡੀ ਜੀਵਨ ਜਾਂਚ ਸਿਖਾਈ ਜਾਣੀ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸ਼ਬਦ ਦੇਖੋ ਬੜੀ ਵਾਰ ਜ਼ਿਕਰ ਕੀਤਾ ਹੈ, ਆਪਣੇ ਆਪ ਵੀ ਕਈ ਵਾਰੀ ਮਹਿਸੂਸ ਕਰਦੇ ਹਾਂ ਕਿ ਸ਼ਬਦ ਦੇ ਅਰਥ ਕਰਨੇ ਆ ਤਾਂ 5 ਮਿੰਟ 'ਚ ਹੋ ਸਕਦੇ ਆ, ਜੇ ਆਪਾਂ ਅਰਥ ਹੀ ਕਰਨੇ ਆ ਤਾਂ 5 ਮਿੰਟ 'ਚ ਹੋ ਜਾਣਗੇ, ਅਤੇ ਫਤਿਹ ਬੁਲਾ ਕੇ ਆਪਾਂ ਚੱਲਦੇ ਹਾਂ। ਪਰ ਗੱਲ ਇਹ ਵੀ ਆਪਾਂ ਸਿੱਖਿਆ ਕੀ, ਸਾਨੂੰ ਮਿਲਿਆ ਕੀ, ਅਸੀਂ ਸ਼ਬਦ ਵਿੱਚੋਂ ਦੀ ਕੀ ਸਿੱਖ ਰਹੇ ਹਾਂ, ਰੋਜ਼ ਕਿਹੜੇ ਕਿਹੜੇ ਗੁਣ ਲੈ ਰਹੇ ਹਾਂ ਕਿ ਉਹੀ ਅਵਗਣ ਹੀ ਅੰਦਰ ਭਰੇ ਹੋਏ।
ਇੱਕ ਕੰਨ ਤੋਂ ਸੁਣ ਰਹੇ ਹਾਂ, ਇੱਕ ਕੰਨ ਤੋਂ ਕੱਢ ਰਹੇ ਹਾਂ, ਬੋਲ ਰਹੇ ਹਾਂ ਅਤੇ ਬੋਲ ਕੇ ਉਸੇ 'ਤੇ ਅਮਲ ਨਹੀਂ ਕਰ ਰਹੇ। ਮੰਨ ਲਓ ਵੀ ਬੋਲ ਰਹੇ ਹਾਂ ਅਤੇ ਬੋਲ ਕੇ ਅਮਲ ਨਹੀਂ ਕਰ ਰਿਹਾ, ਫਿਰ ਮੇਰੇ ਬੋਲਣ ਦਾ ਕੀ ਫਾਇਦਾ, ਜੇ ਮੈਂ ਆਪ ਖੁਦ ਹੀ ਅਮਲ ਨਹੀਂ ਕਰਨਾ। ਇਸ ਲਈ ਮਹਾਰਾਜ ਕਹਿੰਦੇ ਪਹਿਲਾਂ ਆਪਣਾ ਭਾਂਡਾ ਸਵਾਰ, ਬੋਲਣ ਵਾਲਾ ਵੀ ਸਵਾਰੇ ਅਤੇ ਸੁਣਨ ਵਾਲਾ ਵੀ ਸਵਾਰੇ। ਅਤੇ ਜੇ ਆਪ ਮਹਾਰਾਜ ਕਹਿੰਦੇ ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ। ਕਈਆਂ ਨੇ ਚੋਲਾ ਸੁਹਾਗਣਾ ਵਾਲਾ ਪਾਇਆ ਗੁਰਮੁਖਾਂ ਵਾਲਾ, ਅਸੀਂ ਕਹਿੰਦੇ ਹਾਂ ਵੀ ਇਹ ਮਹਾਤਮਾ ਹੈ, ਇਹ ਸਾਧੂ ਹੈ, ਇਹ ਸੰਤ ਹੈ, ਅੰਦਰ ਅੰਦਰ ਤੇ ਦੁਹਾਗਣ ਹੈ, ਕੁਚੱਜੀ ਹੈ। ਬਾਹਰੋਂ ਦੇਖਣ ਨੂੰ ਤੁਸੀਂ ਕਹੋਗੇ ਵੀ ਇਹ ਤੇ ਬੜਾ ਸੁਚੱਜਾ ਹੈ, ਪਰ ਅੰਦਰ ਦੇਖੋਗੇ ਤੇ ਤੁਸੀਂ ਕਹੋਗੇ ਅੰਦਰ ਤੇ ਕੁਚੱਜਾ ਹੈ। ਸੱਜਣ ਠੱਗ ਬਾਹਰੋਂ ਸੱਜਣ ਹੈ, ਅੰਦਰੋਂ ਠੱਗ ਹੈ। ਕਹਿਣ ਦੇ ਭਾਂਡੇ ਵਾਂਗੂ ਹਾਂ ਅਸੀਂ, ਬਾਹਰੋਂ ਚਮਕਦੇ ਹਾਂ ਧਰਮ ਦਾ ਪਹਿਰਾਵਾ ਪਾ ਕੇ, ਅੰਦਰ ਕਾਲਖ ਭਰੀ ਪਈ ਹੈ, ਅੰਦਰ ਵਿਕਾਰ ਭਰੇ ਪਏ ਹੈ। ਸਤਿਗੁਰੂ ਮਹਾਰਾਜ ਦੀ ਬਾਣੀ ਅੱਗੇ ਆਪਣਾ ਫੇਸ, ਆਪਣਾ ਮੁੱਖ ਕਿੱਦਾਂ ਕਰਾਂਗੇ ਅਸੀਂ, ਅੰਦਰ ਤੇ ਵਿਕਾਰ ਭਰੇ ਪਏ ਨੇ। ਜੇ ਕਿਤੇ ਸਾਡੇ ਚਿਹਰੇ ਤੇ ਦਾਗ ਹੋਵੇ ਨਾ, ਦਾਗ ਤੇ ਸ਼ੀਸ਼ੇ ਅੱਗੇ ਖਲੋਣ ਲੱਗਿਆ ਡਰ ਲੱਗਦਾ ਵੀ ਮੈਂ ਆਪਣਾ ਚਿਹਰਾ ਕਿੱਦਾਂ ਦੇਖਾਂ, ਇੰਨੇ ਦਾਗ ਪਏ ਹੋਏ ਨੇ। ਕੋਸ਼ਿਸ਼ ਕਰਦੇ ਹਾਂ ਨਾ ਵੀ ਉਹ ਦਾਗ ਹਟ ਜਾਣ, ਅਤੇ ਜਿਹੜੇ ਅੰਦਰ ਦਾਗ ਪਏ ਨੇ ਵਿਕਾਰਾਂ ਦੇ, ਬੁਰਿਆਈਆਂ ਦੇ, ਉਹ ਕਿੱਦਾਂ ਦੇਖਾਂਗੇ? ਗੁਰਬਾਣੀ ਦੀ ਰੋਸ਼ਨੀ 'ਚ, ਗੁਰਬਾਣੀ ਦੇ ਸ਼ੀਸ਼ੇ 'ਚ, ਫਿਰ ਉਹਨੂੰ ਮਿਟਾਉਣ ਦੀ ਕੋਸ਼ਿਸ਼ ਤਾਂ ਹੀ ਹੋਏਗੀ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਗੁਰਬਾਣੀ ਦੇ ਰਾਹੀਂ ਸਾਹਿਬ ਜੀ ਸਮਝਾ ਰਹੇ ਆ। ਕਹਿੰਦੇ ਗੁਣਵੰਤੀ ਸ਼ਹੁਰਾਵੇ ਆ, ਨਿਰਗੁਣ ਕੂਕੈ ਕਾਏ। ਕੂਕ ਰਹੀ ਹੈ ਦੁਹਾਗਣ, ਕੁਚੱਜੀ ਕੂਕ ਰਹੀ ਹੈ ਪਿਆਰੇ ਤੋਂ ਵਿਛੜ ਕੇ, ਦੁੱਖ ਭੋਗ ਰਹੀ ਹੈ ਕਿਉਂਕਿ ਉਹਦੇ ਕੋਲ ਗੁਣ ਨਹੀਂ ਹੈ, ਉਹ ਨਿਰਗੁਣ ਹੈ, ਗੁਣ ਤੋਂ ਹੀਣੀ ਹੈ। ਸਤਿਗੁਰੂ ਗੁਰੂ ਮਹਾਰਾਜ ਪਾਤਸ਼ਾਹ ਜੀ ਸਮਝਾ

ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ। ਸਾਹਿਬ ਜੀ ਕਹਿੰਦੇ, ਜੇ ਗੁਣਵੰਤੀ ਥੀ ਰਹੈ ਤਾਂ ਪੀ ਸ਼ਹੁ ਰਾਵਣ ਜਾਏ। ਜੇ ਗੁਣ ਅੰਦਰ ਹੋਣਗੇ, ਸ਼ੁਭ ਗੁਣਾਂ ਦਾ ਜੀਵਨ ਹੋਵੇਗਾ, ਫਿਰ ਉਸ ਸ਼ਹੁ ਨੂੰ ਮਿਲਿਆ ਜਾ ਸਕਦਾ ਹੈ। ਫਿਰ ਪਤੀ ਪਰਮੇਸ਼ਵਰ ਦਾ ਜਿਹੜਾ ਉਹ ਮਿਲਾਪ ਹੈ ਉਹ ਤਾਂ ਹੋ ਸਕਦਾ ਹੈ। ਗੁਣਵੰਤੀ ਸ਼ਹੁ ਰਾਵਿਆ ਨਿਰਗੁਣ ਕੂਕੈ ਕਾਏ, ਜੇ ਗੁਣਵੰਤੀ ਥੀਰ ਹੈ ਤਾਂ ਭੀ ਸ਼ਹੁ ਰਾਵਣ ਜਾਏ। ਜੇ ਅੰਦਰ ਗੁਣ ਹੋਣਗੇ, ਸ਼ੁਭ ਗੁਣਾਂ ਵਾਲਾ ਜੀਵਨ ਹੋਏਗਾ, ਤਾਂ ਹੀ ਸ਼ਹੁ ਨੂੰ ਮਿਲਿਆ ਜਾ ਸਕਦਾ ਹੈ। ਅਵਗੁਣਵੰਤੀ ਹੋ ਕੇ ਜਾਂ ਕਹਿ ਲਓ ਕਿ ਕੁਚੱਜੀ ਹੋ ਕੇ ਪਿਆਰੇ ਨੂੰ ਨਹੀਂ ਮਿਲਿਆ ਜਾ ਸਕਦਾ। ਫਿਰ ਬੇਨਤੀ ਸਮਝ ਲਿਓ, ਬਾਹਰੋਂ ਮੈਂ ਜੀਵਨ ਸੁਹਾਗਣ ਵਾਲਾ ਬਣਾ ਲਿਆ, ਪਹਿਰਾਵਾ ਮੇਰਾ ਸੁਹਾਗਣ ਵਾਲਾ ਹੈ, ਪਰ ਅੰਦਰ ਮੇਰੇ ਸੁਹਾਗ ਵਾਲੇ ਗੁਣ ਨਹੀਂ ਹੈ ਅਤੇ ਮੈਂ ਉਸ ਪਿਆਰੇ ਦੀ ਖੁਸ਼ੀ ਕਦੇ ਨਹੀਂ ਲੈ ਸਕਦਾ। ਹਾਂ, ਦੁਨੀਆ ਮੇਰੀ ਵਾਹ ਵਾਹ ਕਰੀ ਜਾਏ। ਹੁਣ ਇੱਕ ਜੀਵ ਇਸਤਰੀ, ਚਲੋ ਬਾਹਰ ਦੀ ਆਪਾਂ ਇੱਕ ਉਦਾਹਰਣ ਲੈ ਲਈਏ, ਆਂਢ ਗੁਆਂਢ ਕਹਿੰਦਾ ਵੀ ਇਹ ਧੀ ਬਹੁਤ ਚੰਗੀ ਹੈ, ਬਹੁਤ ਚੰਗੀ ਹੈ, ਪਰ ਘਰ ਦੇ ਅੰਦਰ ਰੋਜ਼ ਕਲੇਸ਼ ਹੁੰਦਾ, ਪਤੀ ਨਾਲ ਵੀ ਅਤੇ ਸੱਸ ਸਹੁਰੇ ਨਾਲ ਵੀ ਰੋਜ਼ ਕਲੇਸ਼ ਹੁੰਦਾ, ਨਾ ਪਤੀ ਚੰਗਾ ਲੱਗਦਾ ਅਤੇ ਨਾ ਸੱਸ ਸਹੁਰਾ ਚੰਗਾ ਲੱਗਦਾ, ਅੰਦਰ ਤੇ ਪਤਾ ਨਹੀਂ ਕੀ ਕਬੋਲ ਮੁੱਖ ਚੋਂ ਨਿਕਲਦੇ ਆ। ਆਂਢ ਗਵਾਂਢ ਕਹਿੰਦਾ ਵੀ ਇਹ ਤੇ ਬਹੁਤ ਸੋਹਣੀ ਸੁਚੱਜੀ ਹੈ, ਪਰ ਦੇਖਣਾ ਤੇ ਅੰਦਰ ਪਏਗਾ ਨਾ ਵੀ ਅੰਦਰ ਕੀ ਭਰਿਆ। ਬਾਹਰੋਂ ਦੇਖਣ ਨੂੰ ਤੇ ਅਸੀਂ ਕਹੀ ਜਾ ਰਹੇ ਹਾਂ ਇਹ ਸਾਧੂ ਹੈ, ਇਹ ਮਹਾਤਮਾ ਹੈ, ਇਹ ਗੁਰਮੁਖ ਹੈ, ਪਰ ਦੇਖਣਾ ਤੇ ਅੰਦਰ ਪਏਗਾ ਵੀ ਅੰਦਰ ਗੁਣ ਹੈ ਵੀ ਹੈ ਕਿ ਇਕੱਲਾ ਪਹਿਰਾਵਾ ਹੀ ਹੈ ਗੁਰਮੁਖਾਂ ਵਾਲਾ। ਬਾਹਰੋਂ ਸੁਹਾਗਣ ਵਾਲਾ ਕੇਵਲ ਸੁਹਾਗ ਦਾ ਪਹਿਰਾਵਾ ਹੀ ਪਾਇਆ, ਅੰਦਰ ਸੁਹਾਗਣ ਵਾਲੇ ਗੁਣ ਵੀ ਹੈ ਕਿ ਨਹੀਂ ਹੈ, ਦੇਖਣਾ ਤੇ ਅੰਦਰ ਪੈਣਾ। ਇਸ ਲਈ ਮਹਾਰਾਜ ਕਹਿੰਦੇ ਆ, ਪਹਿਲਾਂ ਗੁਣ ਅੰਦਰ ਹੋਣਗੇ ਤਾਂ ਭੀ ਸ਼ਹੁ ਰਾਵਣ ਜਾਏ, ਤਾਂ ਪਿਆਰੇ ਨੂੰ ਤਾਂ ਮਾਣਿਆ ਜਾ ਸਕਦਾ, ਭਾਵ ਉਹਦਾ ਸੁੱਖ ਆਨੰਦ ਤਾਂ ਮਿਲ ਸਕਦਾ ਜੇ ਗੁਣਵੰਤੀ ਥੀਰ ਹੈ, ਜੇ ਉਸ ਗੁਣਵੰਤੀ ਵਿੱਚ ਗੁਣ ਹੋਣਗੇ। ਇਕੱਲਾ ਨਾਮ ਕੁਛ ਨਹੀਂ ਕਰੇਗਾ, ਨਾਮ ਗੁਣਵੰਤੀ ਰੱਖਤਾ ਪਰ ਗੁਣ ਵੀ ਤਾਂ ਹੋਣੇ ਚਾਹੀਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਆ, ਮਹਾਰਾਜ ਕਹਿੰਦੇ ਕੇਵਲ ਪਹਿਰਾਵਾ ਨਹੀਂ, ਅੰਦਰ ਦਾ ਜੀਵਨ ਵੀ ਤੁਸੀਂ ਉਸ ਤਰ੍ਹਾਂ ਦਾ ਬਣਾਓ ਕਿ ਉਸ ਪਿਆਰੇ ਦੇ ਸ਼ੁਭ ਗੁਣ ਤੁਹਾਡੇ ਜੀਵਨ ਦੇ ਅੰਦਰ ਆ ਜਾਣ। ਅਤੇ ਜਿਹਨੂੰ ਇਹ ਗੱਲ ਸਮਝ ਆਈ ਉਹ ਇੱਥੇ ਆ ਕੇ ਅਰਦਾਸ ਵੀ ਇਹੀ ਕਰਦਾ ਕਿ ਵਾਹਿਗੁਰੂ ਜੀ ਮੈਂ ਅਵਗੁਣਾਂ ਨਾਲ ਭਰਿਆ, ਕਿਰਪਾ ਕਰਿਓ ਇਹ ਅਵਗੁਣ ਅੰਦਰੋਂ ਨਿਕਲ ਜਾਣ ਅਤੇ ਸ਼ੁਭ ਗੁਣ ਮੇਰੇ ਜੀਵਨ ਦੇ ਅੰਦਰ ਆ ਜਾਣ। ਤੋ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ, ਮੇਰਾ ਕੰਤ ਰਸਾਲੂ ਕੀ ਧਨ ਅਵਰਾ ਰਾਵੇ ਜੀ, ਇਹ ਹੈ ਸ਼ਬਦ ਦਾ ਕੇਂਦਰੀ ਭਾਵ, ਰਹਾਉ ਵਾਲੀ ਪੰਕਤੀ। ਮੇਰਾ ਕੰਤ ਰਸਾਲੂ, ਇਹ ਜਿਹੜੇ ਉਸ ਕੰਤ ਨਾਲ ਜੁੜੀ ਹੋਈ ਸੁਹਾਗਣ ਹੈ, ਸੁਚੱਜੀ ਹੈ, ਸ਼ੁਭ ਗੁਣਾਂ ਵਾਲੀ ਹੈ, ਉਹਨੂੰ ਪਤਾ ਵੀ ਉਹ ਤੇ ਰਸਾਲੂ ਹੈ, ਉਹ ਤੇ ਰਸ ਦਾ ਨਾਲ ਭਰਿਆ ਹੋਇਆ ਹੈ, ਉਹ ਰਸਾਲੂ ਭਾਵ ਉਹ ਤੇ ਸ਼ੁਭ ਗੁਣਾਂ ਦੇ ਰਸ ਦਾ ਘਰ ਹੈ, ਸੋਮਾ ਹੈ, ਸਾਗਰ ਹੈ, ਉਹਦੇ ਵਿੱਚ ਤਾਂ ਸਾਰੇ ਗੁਣ ਹੀ ਗੁਣ ਨੇ, ਅਵਗੁਣ ਤਾਂ ਮੇਰੇ ਵਿੱਚ ਨੇ। ਫਿਰ ਨਾਲ ਨਾਲ ਸਮਝਦੇ ਚੱਲਿਓ, ਬਾਹਰ ਦੇ ਜਿਹੜੇ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਹੈ ਉਹਦੇ ਵਿੱਚ ਦੋਵਾਂ ਵਿੱਚ ਕਮੀਆਂ ਪਾਈਆਂ ਜਾ ਸਕਦੀਆਂ ਨੇ, ਪਤੀ ਵੀ ਅਤੇ ਪਤਨੀ ਦੋਵਾਂ ਦੇ ਵਿੱਚ ਹੀ। ਜੇ ਪਤਨੀ ਚੰਗੀ ਹੈ ਤਾਂ ਪਤੀ ਮਾੜਾ ਹੈ, ਜੇ ਪਤੀ ਚੰਗਾ ਹੈ ਤਾਂ ਪਤਨੀ ਮਾੜੀ ਹੈ। ਪਰ ਇੱਥੇ ਜਿਹੜਾ ਰਿਸ਼ਤੇ ਦੀ ਗੱਲ ਹੋ ਰਹੀ ਹੈ, ਇੱਥੇ ਪਤੀ ਵਿੱਚ ਗੁਣ ਹੀ ਗੁਣ ਨੇ, ਇੱਥੇ ਜਿਹੜੀ ਸਾਡੀ ਜੀਵ ਇਸਤਰੀ ਹੈ ਇਹ ਅਵਗੁਣਾਂ ਨਾਲ ਭਰੀ ਹੈ, ਅਸੀਂ ਬੁਰਿਆਈਆਂ ਨਾਲ ਭਰੇ ਹਾਂ,
ਸਾਡੇ ਵਿੱਚ ਖਾਮੀਆਂ ਨੇ, ਉਹਦੇ ਵਿੱਚ ਕੋਈ ਖਾਮੀ ਨਹੀਂ ਹੈ, ਉਹ ਤੇ ਦਿਆਲੂ ਹੈ। ਕੜਵਾਹਟ ਸਾਡੇ ਵਿੱਚ ਆਈ ਹੈ, ਉਹਦੇ ਵਿੱਚ ਨਹੀਂ ਆਈ, ਉਹ ਤੇ ਮਿੱਠ ਬੋਲੜਾ ਉਦੋਂ ਵੀ ਹੈ, ਅੱਜ ਵੀ ਹੈ। ਅਸੀਂ ਨਫ਼ਰਤ ਈਰਖਾ ਨਾਲ ਭਰੇ ਹੋਏ ਹਾਂ, ਉਹ ਨਹੀਂ ਭਰਿਆ ਹੋਇਆ, ਉਹ ਤੇ ਸਾਰੇ ਉਹਦੇ ਆਪਣੇ ਨੇ, ਉਹ ਕੋਈ ਉਹਦਾ ਬੇਗਾਨਾ ਨਹੀਂ, ਅਸੀਂ ਆਪਣਿਆਂ ਨੂੰ ਬੇਗਾਨਾ ਕੀਤਾ ਹੋਇਆ ਹੈ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਵੀ ਮੇਰਾ ਕੰਤ ਰਸਾਲੂ ਕੀ ਧਨ ਅਵਰਾ ਰਾਵੇ ਜੀ, ਜਿਸ ਧਨ ਨੂੰ, ਧਨ ਦਾ ਇੱਥੇ ਅਰਥ ਹੁਣ ਜੀਵ ਇਸਤਰੀ ਹੈ, ਜਿਸ ਧਨ ਰੂਪੀ ਜੀਵ ਇਸਤਰੀ ਨੂੰ ਇਹ ਪਤਾ ਲੱਗ ਜਾਏ ਕਿ ਮੇਰਾ ਕੰਤ ਬੜਾ ਪਿਆਰਾ ਹੈ, ਸ਼ੁਭ ਗੁਣਾਂ ਵਾਲਾ ਹੈ, ਉਹ ਤਾਂ ਬੜਾ ਮਿੱਠ ਬੋਲੜਾ ਹੈ, ਉਹ ਕਿਸੇ ਹੋਰ ਵੱਲ ਤੱਕੇਗੀ, ਉਹਦਾ ਖਿਆਲ ਕਿਸੇ ਹੋਰ ਵਾਲੇ ਪਾਸੇ ਜਾਏਗਾ, ਉਹ ਫਿਰ ਇਹ ਮੜੀਆਂ ਅਤੇ ਮਸਾਣਾਂ ਅਤੇ ਦੇਹਧਾਰੀਆਂ ਵੱਲ ਧਿਆਨ ਜਾਏਗਾ, ਨਹੀਂ ਜਾਏਗਾ। ਫੋਕਟ ਕਰਮਾਂ ਵੱਲ ਉਹਦਾ ਧਿਆਨ ਜਾਏਗਾ, ਕਰਮ ਕਾਂਡਾਂ ਵੱਲ ਕਦੇ ਉਹਦਾ ਧਿਆਨ ਨਹੀਂ ਜਾਏਗਾ, ਜਿਹਨੂੰ ਇਹ ਪਤਾ ਹੈ ਕਿ ਮੇਰਾ ਕੰਤ ਰਸਾਲੂ, ਸਾਰੇ ਸੁੱਖ ਦੇ ਰਸ ਉਹਦੇ ਕੋਲ ਨੇ, ਸਾਰੀਆਂ ਜਿੰਨੀਆਂ ਵੀ ਮੈਨੂੰ ਬਖਸ਼ਿਸ਼ਾਂ ਚਾਹੀਦੀਆਂ ਉਹ ਸਭ ਉਹਦੇ ਘਰ ਵਿੱਚ ਨੇ, ਸੁੱਖ ਉਹਦੇ ਘਰ ਵਿੱਚ ਨੇ, ਉਹਦੇ ਘਰ ਵਿੱਚ ਸਾਰੀਆਂ ਹੀ ਬਖਸ਼ਿਸ਼ਾਂ ਨੇ। ਸਾਚੇ ਸਾਹਿਬਾ ਕਿਆ ਨਹੀਂ, ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ, ਫਿਰ ਮੈਂ ਉਹ ਘਰ ਛੱਡ ਕੇ ਕਿਸੇ ਹੋਰ ਦੇ ਘਰ ਕਿਉਂ ਦੇਖਾਂ, ਕਿਸੇ ਹੋਰ ਦਾ ਦਰਵਾਜ਼ਾ ਕਿਉਂ ਖੜਕਾਵਾਂ। ਐਵੇਂ ਥੋੜ੍ਹੀ ਬਾਬਾ ਫਰੀਦ ਸਾਹਿਬ ਨੇ ਕਹਿਤਾ ਸੀ ਕਿ ਮੈਂ ਕਦੇ ਕਿਸੇ ਦੂਜੇ ਦਾ ਦਰਵਾਜ਼ਾ ਨਹੀਂ ਖੜਕਾਉਣਾ, ਮੈਂ ਤੇਰੇ ਦਰ ਤੋਂ ਹੀ ਬਖਸ਼ਿਸ਼ਾਂ ਲੈਣੀਆਂ ਨੇ, ਅਤੇ ਜੇ ਵਾਹਿਗੁਰੂ ਕੱਲ੍ਹ ਨੂੰ ਨੌਬਤ ਆ ਜਾਏ, ਕੋਈ ਐਸਾ ਟਾਈਮ ਸਮਾਂ ਆ ਜਾਏ ਮੈਨੂੰ ਕਿਸੇ ਦੂਜੇ ਦਾ ਦਰਵਾਜ਼ਾ ਦੇਖਣਾ ਪਵੇ, ਇਹਦੇ ਤੋਂ ਪਹਿਲਾਂ ਤੂੰ ਮੇਰੇ ਪ੍ਰਾਣ ਕੱਢ ਲਈ, ਤੂੰ ਮੇਰੀ ਜਿੰਦ ਕੱਢ ਲਈ, ਪਰ ਮੈਂ ਕਿਸੇ ਦੂਜੇ ਦਾ ਦਰਵਾਜ਼ਾ ਨਹੀਂ ਤੱਕਣਾ। ਇਹ ਹੈ ਸੁਹਾਗਣ ਵਾਲੇ ਗੁਣ, ਇਹ ਗੁਣਵੰਤੀ ਵਾਲਾ ਗੁਣ ਹੈ। ਬਾਰ ਪਰਾਇਆ ਬੈਸਣਾ, ਬਾਬਾ ਫਰੀਦ ਸਾਹਿਬ ਫਰੀਦਾ, ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਜੀਓ ਸਰੀਰੋਂ ਲੈ, ਜੇ ਤੂੰ ਮੈਨੂੰ ਇੱਦਾਂ ਰੱਖਣਾ ਫਿਰ ਮੇਰੀ ਜਿੰਦ ਕੱਢ ਲੈ, ਕਿਉਂਕਿ ਮੈਂ ਹੈ ਤੇਰੀ ਸੁਹਾਗਣ, ਮੈਂ ਕਿਸੇ ਦੂਜੇ ਦਰਵਾਜ਼ੇ 'ਤੇ ਕਿਉਂ ਜਾਵਾਂ। ਇਹ ਜੀਵਨ ਤੇਰਾ ਦਿੱਤਾ ਹੋਇਆ ਹੈ ਅਤੇ ਮੈਂ ਇਹ ਜੀਵਨ ਕਿਸੇ ਹੋਰ ਨੂੰ ਸਮਰਪਿਤ ਕਿਵੇਂ ਕਰਾਂ। ਇਸ ਵਾਸਤੇ ਜਿਹਨੂੰ ਇਹ ਗੱਲ ਸਮਝ ਵਿੱਚ ਆ ਗਈ ਹੈ ਕਿ ਮੇਰਾ ਕੰਤ ਰਸਾਲੂ, ਮੇਰਾ ਜਿਹੜਾ ਕੰਤ, ਮੇਰਾ ਜਿਹੜਾ ਪਤੀ ਹੈ, ਉਹ ਤੇ ਸਾਰੇ ਰਸ ਨਾਲ ਭਰਪੂਰ ਹੈ, ਸੁੱਖ ਦੇ ਰਸ ਉਹਦੇ ਕੋਲ ਨੇ, ਖੁਸ਼ੀਆਂ ਦੇ ਰਸ ਉਹਦੇ ਕੋਲ ਨੇ। ਕੀ ਧਨ ਅਵਰਾ ਰਾਵੇ ਜੀਓ, ਕੀ ਮਤਲਬ ਕਿਉਂ, ਫਿਰ ਉਹ ਧਨ ਇਸਤਰੀ ਅਵਰਾ ਹੋਰ, ਫਿਰ ਉਹ ਹੋਰ ਥਾਵਾਂ 'ਤੇ ਕਿਉਂ ਭਟਕੇਗੀ। ਪਰ ਅੱਜ ਲੋਕ ਭਟਕ ਰਹੇ ਨੇ, ਕੋਈ ਮੜੀਆਂ 'ਤੇ ਤੁਰਿਆ ਫਿਰਦਾ, ਕੋਈ ਮਸਾਣਾਂ 'ਤੇ, ਕੋਈ ਦਰਿਆਵਾਂ 'ਤੇ, ਕੋਈ ਦੇਹਧਾਰੀਆਂ 'ਤੇ, ਅਤੇ ਲੋਕਾਂ ਨੇ ਵੀ ਅਡੰਬਰ ਰਚੇ ਹੋਏ। ਇਹ ਅਸੀਂ ਆਪਣੇ ਸੁਹਾਗ ਨਾਲੋਂ ਟੁੱਟੇ ਹੋਏ ਹਾਂ ਤਾਂ ਸਾਨੂੰ ਇਸ ਤਰ੍ਹਾਂ ਦੇ ਅਡੰਬਰ ਰਚ ਕੇ ਲੋਕ ਆਪਣੇ ਜਾਲ ਵਿੱਚ ਫਸਾਰੇ। ਇੱਕ ਦਿਨ ਕਿਹਾ ਸੀ ਨਾ, ਬੇਨਤੀ ਕੀਤੀ ਸੀ ਵੀ ਦੇਖੋ ਕੈਸੀ ਸਾਡੀ ਮੱਤ ਮਾਰੀ ਗਈ ਹੈ ਕਿ ਇੱਕ ਪੁਰਸ਼ ਇਸਤਰੀ ਵਾਲੇ ਕੱਪੜੇ ਪਾ ਕੇ, ਹਾਰ ਸ਼ਿੰਗਾਰ ਕਰਕੇ ਅਤੇ ਗੱਦੀ ਲਾ ਕੇ ਬੈਠਾ ਅਤੇ ਅਸੀਂ ਮੱਥੇ ਟੇਕੀ ਜਾਂਦੇ ਹਾਂ ਕਿ ਸਾਡਾ ਉਹ ਕੰਤ ਹੈ, ਕਿ ਸਾਡਾ ਉਹ ਮਾਲਕ ਹੈ, ਜਿਹਨੂੰ ਆਪ ਨਹੀਂ ਪਤਾ ਕਿ ਮੈਂ ਆਪਣਾ ਜੀਵਨ ਕਿੱਦਾਂ ਜਿਉਣਾ ਹੈ। ਪੁਰਸ਼ ਹੈ, ਇਸਤਰੀ ਵਾਲਾ ਲਿਬਾਜ਼ ਪਾਇਆ ਹੋਇਆ, ਹਾਰ ਸ਼ਿੰਗਾਰ ਸਾਰਾ ਇਸਤਰੀ ਵਾਲਾ ਕਰਕੇ ਅਤੇ ਗੱਦੀ ਲਾ ਕੇ ਬੈਠੇ ਅਤੇ ਲੋਕ ਸਾਡੇ ਬਾਰੇ ਵਰਗੇ ਮੂਰਖ, ਜਿਨ੍ਹਾਂ ਨੂੰ ਆਪਣੇ ਕੰਤ ਦਾ ਨਹੀਂ ਪਤਾ, ਆਪਣੇ ਪਤੀ ਦਾ ਨਹੀਂ ਪਤਾ, ਉਹ ਜਾ ਰਹੇ ਉਹਦੇ ਪੈਰਾਂ 'ਚ ਜਾ ਕੇ ਡਿੱਗਦੇ ਆ। ਉਹ ਪਤਾ ਕਿਹੜੇ ਲੋਕ ਨੇ ਜਿਹੜੇ ਛੂਟੜ, ਜਿਹੜੇ ਉਹ ਤਿਲਾਂ ਦੀ ਬੂਟੇ ਦੀ ਤਰ੍ਹਾਂ ਨੇ, ਛੂਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ, ਜਿਹੜੇ ਪਰਮੇਸ਼ਵਰ ਨਾਲੋਂ, ਜਿਨ੍ਹਾਂ ਦੀ ਸਾਂਝ ਟੁੱਟ ਚੁੱਕੀ ਹੈ, ਪਰਮੇਸ਼ਵਰ ਜਿਨ੍ਹਾਂ ਨੂੰ ਭੁੱਲ ਚੁੱਕਾ ਹੈ,
ਉਹ ਲੋਕ ਉਹਨਾਂ ਥਾਵਾਂ 'ਤੇ ਭਟਕਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਮੇਰਾ ਕੰਤ ਕੌਣ ਹੈ, ਪਤੀ ਕੌਣ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਗੁਰੂ ਸਾਹਿਬ ਕਹਿੰਦੇ ਮੇਰਾ ਕੰਤ ਰਸਾਲੂ, ਮੇਰਾ ਕੰਤ ਜਿਹੜਾ ਉਹ ਤਾਂ ਸਾਰੇ ਸੁੱਖਾਂ ਦਾ ਘਰ ਹੈ, ਉਹਦੇ ਕੋਲ ਸਾਰੇ ਹੀ ਸੁੱਖ ਨੇ, ਫਿਰ ਕਿਉਂ ਇਹ ਇਸਤਰੀ ਹੋਰ ਥਾਂ 'ਤੇ ਭਟਕੇਗੀ। ਇਸ ਲਈ ਜਿਹਨੂੰ ਸਮਝ ਆ ਗਈ ਗੁਣਵੰਤੀ ਸ਼ਹੁਰ ਆਵਿਆ, ਉਸ ਗੁਣਵੰਤੀ ਨੇ ਪਿਆਰੇ ਦੇ ਚਰਨਾਂ 'ਚ ਜੁੜ ਕੇ ਸਾਰੇ ਸੁੱਖ ਮੰਨ ਲਏ। ਨਿਰਗੁਣ ਕੂਕੈ ਕਾਏ, ਕਿਉਂ ਕੂਕਦੀ ਹੈ ਨਿਰਗੁਣ? ਕਿਉਂਕਿ ਉਹਨੂੰ ਆਪਣੇ ਪਤੀ ਨਾਲ ਜੁੜਨਾ ਹੀ ਨਹੀਂ ਆਇਆ। ਜੇ ਗੁਣਵੰਤੀ ਥੀ ਰਹੇ ਤਾਂ ਪੀ ਸ਼ਹੁ ਰਾਵਣ ਜਾਏ, ਪਹਿਲਾਂ ਗੁਣ ਚਾਹੀਦੇ ਆ, ਜੇ ਗੁਣ ਨਹੀਂ ਹੈ ਫਿਰ ਉਹ ਪਿਆਰੇ ਦੇ ਚਰਨਾਂ 'ਚ ਜੁੜਨਾ ਔਖਾ ਹੈ। ਅਤੇ ਗੁਰੂ ਮਹਾਰਾਜ ਕਾਹਦੇ ਵਾਸਤੇ, ਗੁਰਬਾਣੀ ਕਾਹਦੇ ਲਈ ਦਿੱਤੀ ਹੈ? ਸਾਨੂੰ ਇਸੇ ਲਈ ਦਿੱਤੀ ਹੈ। ਮਹਾਰਾਜ ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜਿਆ ਜਾਏ? ਤੂੰ ਗੁਰਬਾਣੀ ਪੜ੍ਹ ਸੁਣ ਵਿਚਾਰ, ਤਾਂ ਕਿ ਤੇਰਾ ਜੀਵਨ ਸੁਹਾਗਣ ਵਾਲਾ ਹੋ ਜਾਏ ਅਤੇ ਤੂੰ ਆਪਣੇ ਪਿਆਰੇ ਦੇ ਚਰਨਾਂ ਦਾ ਸੁੱਖ ਮਾਣ। ਤੈਨੂੰ ਕੂਕਣ ਦੀ ਲੋੜ ਹੀ ਨਹੀਂ, ਤੈਨੂੰ ਰੌਲਾ ਪਾਉਣ ਦੀ, ਸ਼ੋਰ ਮਚਾਉਣ ਦੀ ਲੋੜ ਹੀ ਨਹੀਂ। ਤੇਰੇ ਜੀਵਨ ਵਿੱਚੋਂ ਕਲਾ ਕਲੇਸ਼ ਸਦਾ ਲਈ ਮੁੱਕ ਜਾਏਗਾ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ

ਕਾਮਣ ਜੇ ਥੀਏ ਜੇ ਮਨ ਧਾਗਾ ਹੋਏ। ਕਾਮਣ ਵੈਸੇ ਇਸਤਰੀ ਨੂੰ ਕਹਿੰਦੇ ਆ, ਪਰ ਇੱਥੇ ਹੈ ਕਰਨੀ ਕਾਮਣ, ਆਪਣਾ ਆਚਰਣ ਜਿਹੜਾ ਉਹ ਇਸ ਤਰ੍ਹਾਂ ਦਾ ਬਣਾ ਕਿ ਤੇਰਾ ਪਰਮੇਸ਼ਵਰ ਪਿਆਰੇ ਦੇ ਨਾਲ ਜਿਹੜਾ ਉਹ ਜੁੜਨਾ ਹੋ ਜਾਏ, ਤੇਰੀ ਕਰਨੀ, ਤੇਰਾ ਕਰੈਕਟਰ, ਤੇਰਾ ਆਚਰਣ। ਅੱਜ ਆਚਰਣੀ 'ਤੇ ਮੈਲਾ ਹੋਇਆ ਪਿਆ, ਬਾਹਰੋਂ ਤਾਂ ਅਸੀਂ ਬੜੇ ਸਾਫ ਸੁਥਰੇ ਹਾਂ, ਅੰਦਰੋਂ ਆਚਰਣ ਹੀ ਅਸੀਂ ਸਾਫ ਕਰਨਾ ਹੈ, ਕਰੈਕਟਰ ਹੀ ਆਪਣਾ ਅਸੀਂ ਬਣਾਉਣ ਵਾਸਤੇ ਆਏ ਹਾਂ। ਇੱਥੇ ਕੋਈ ਬਾਹਰ ਦਾ ਮੇਕਅਪ ਕਰਨ ਨਹੀਂ ਆਏ, ਇੱਥੇ ਕੋਈ ਬਾਹਰ ਦੀ ਸ਼ਕਲ ਸੂਰਤ ਬਦਲਣ ਲਈ ਨਹੀਂ ਆਏ ਹਾਂ, ਇੱਥੇ ਅਸੀਂ ਆਪਣਾ ਕਰੈਕਟਰ, ਆਪਣਾ ਆਚਰਣ ਬਦਲਣ ਲਈ ਆਏ ਹਾਂ। ਉਹ ਮੈਲਾ ਹੋਇਆ ਪਿਆ, ਅੰਦਰ ਮਲੀਨਤਾ ਹੈ, ਭਾਂਡਾ ਅਤ ਮਲੀਨ, ਅੰਦਰੋਂ ਧੋਣ ਵਾਸਤੇ, ਸਾਫ ਕਰਨ ਵਾਸਤੇ ਅਸੀਂ ਆਏ ਹਾਂ। ਆ ਬਾਹਰ ਦੇਖੋ, ਘਰ ਦੇ ਵਿੱਚ ਸਾਡੇ ਬਣਿਆ ਹੁੰਦਾ ਹੈ, ਅਸੀਂ ਘਰ ਦੇ ਵਿੱਚ ਸਾਬਣ ਵਰਤਦੇ ਹਾਂ, ਪਰ ਬੰਦਾ ਸਪੈਸ਼ਲ ਬਾਹਰ ਜਾਂਦਾ ਹੈ ਆਪਣਾ ਮੂੰਹ ਧਵਾਉਣ ਲਈ, ਸਾਫ ਕਰਾਉਣ ਲਈ। ਕਿਉਂ ਜਾਂਦਾ ਹੈ? ਕਿਉਂਕਿ ਉਹਨੂੰ ਪਤਾ ਵੀ ਘਰ ਦੇ ਵਿੱਚ ਮੈਂ ਆਪਣਾ ਚਿਹਰਾ ਉਸ ਤਰ੍ਹਾਂ ਸਾਫ ਨਹੀਂ ਕਰ ਸਕਦਾ ਜਿਵੇਂ ਬਾਹਰ ਜਾ ਕੇ ਹੁੰਦਾ ਹੈ। ਇਸੇ ਤਰ੍ਹਾਂ ਇਹ ਮੜੀਆਂ ਅਤੇ ਮਸਾਣਾ ਅਤੇ ਫੋਕਟ ਕਰਮ ਧਾਗੇ ਤਵੀਤਾਂ ਨਾਲ ਅੰਦਰ ਆਚਰਣ ਸਾਫ ਨਹੀਂ ਹੋਣਾ, ਅੰਦਰ ਕਰੈਕਟਰ ਸਾਫ ਨਹੀਂ ਹੋਣਾ। ਉਹਦੇ ਲਈ ਸਾਨੂੰ ਗੁਰਬਾਣੀ ਨਾਲ ਜੁੜਨਾ ਪੈਣਾ, ਕਿਉਂਕਿ ਉਹ ਗੁਰਬਾਣੀ ਹੈ ਜਿਹਨੇ ਅੰਦਰ ਦੀ ਮਲ ਨੂੰ ਧੋਣਾ। ਰੋਜ਼ ਪੜ੍ਹਦੇ ਹਾਂ ਅਸੀਂ, ਭਰੀਏ ਮਤ ਪਾਪਾਂ ਗੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਇਸ ਲਈ ਮਹਾਰਾਜ ਜੀ ਇੱਥੇ ਸਮਝਾਉਂਦੇ ਆ ਵੀ ਕਰਨੀ ਕਾਮਣ ਜੇ ਥੀਐ, ਜੇ ਅਸੀਂ ਉੱਚੇ ਆਚਰਣ ਨੂੰ ਆਪਣਾ ਜੀਵਨ ਬਣਾ ਲਈਏ। ਵੈਸੇ ਕਾਮਣ ਦਾ ਅਰਥ ਵਿਦਵਾਨਾਂ ਨੇ ਇਹ ਕੀਤਾ ਹੈ ਕਿ ਜਦੋਂ ਡੋਲੀ ਤੁਰਦੀ ਹੈ ਨਾ, ਡੋਲੀ ਬੱਚੀ ਦੀ, ਧੀ ਦੀ ਡੋਲੀ ਤੁਰਦੀ ਹੈ, ਉਹਦੀਆਂ ਜਿਹੜੀਆਂ ਸਹੇਲੀਆਂ ਨੇ ਫਿਰ ਉਹ ਇੱਕ ਗੀਤ ਗਾਉਂਦੀਆਂ ਨੇ ਕਿ ਤੇਰੀ ਪਤੀ ਦੇ ਨਾਲ ਨਿਭ ਜਾਏ, ਤੇਰੀ ਪਤੀ ਦੇ ਨਾਲ ਬਣ ਆਵੇ ਅਤੇ ਤੇਰੀ ਪਤੀ ਦੇ ਨਾਲ ਨਿਭ ਜਾਏ। ਸਾਨੂੰ ਵੀ ਮਹਾਰਾਜ ਕਹਿੰਦੇ ਆ ਤੂੰ ਗੁਰਬਾਣੀ ਨਾਲ ਜੁੜ ਕੇ ਆਪਣਾ ਆਚਰਣ ਐਸਾ ਬਣਾ ਲੈ ਕਿ ਸੇਵਕ ਕੀ ਔੜਕ ਨਿਭਹੀ ਪ੍ਰੀਤ, ਤੇਰੀ ਔੜਕ ਤੱਕ ਨਿਭ ਜਾਏ। ਸਾਡੀ ਤਾਂ ਹਜੇ ਗੁਰੂ ਨਾਲ ਨਹੀਂ ਨਿਭ ਰਹੀ, ਅਤੇ ਔੜਕ ਤੱਕ ਕਿਵੇਂ ਨਿਭੇਗੀ? ਆਪਣੇ ਆਪਣੇ ਅੰਦਰ ਝਾਤੀਆਂ ਮਾਰੀਏ ਕਿ ਸਾਡੀ ਗੁਰੂ ਨਾਲ ਬਣਦੀ ਹੈ, ਕਿ ਸਾਡੀ ਗੁਰੂ ਮਹਾਰਾਜ ਨਾਲ ਨਿਭਦੀ ਹੈ। ਨਿਭੇਗੀ ਤੇ ਤਾਂ ਜੇ ਬਣੇਗੀ, ਕੋਈ ਰਿਸ਼ਤਾ ਆਪਸ ਦੇ ਵਿੱਚ, ਰਿਸ਼ਤੇ ਵਿੱਚ ਕੋਈ ਦਰਾਰ ਆ ਗਈ, ਉਹ ਆਪਸ ਵਿੱਚ ਝਗੜਦੇ ਆ, ਲੜਦੇ ਆ, ਕੋਈ ਤੀਸਰਾ ਥਰਡ ਪਰਸਨ ਆ ਕੇ ਉਹਨਾਂ ਨੂੰ ਸਮਝਾਉਂਦਾ ਹੈ, ਉਹ ਕਹਿੰਦੇ ਵੀ ਆਪਸ ਦੇ ਵਿੱਚ ਕਿਉਂ ਨਹੀਂ ਨਿਭਦੀ? ਕਹਿੰਦੇ ਸਾਡੀ ਬਣਦੀ ਨਹੀਂ, ਜੇ ਬਣੇਗੀ ਤੇ ਨਿਭੇਗੀ, ਜੇ ਬਣਦੀ ਹੋਈ ਨਹੀਂ ਤੇ ਨਿਭੇਗੀ ਕੀ? ਆਪਣੇ ਅੰਦਰ ਝਾਤੀ ਮਾਰੀਏ ਸਾਡੀ ਗੁਰੂ ਨਾਲ ਬਣਦੀ ਹੈ, ਸਾਡੀ ਗੁਰੂ ਨਾਲ ਤੇ ਹਜੇ ਬਣਦੀ ਨਹੀਂ, ਨਿਭਾਵਾਂਗੇ ਕੀ ਅਸੀਂ? ਕਿਉਂ ਨਹੀਂ ਬਣਦੀ? ਕਿਉਂਕਿ ਗੁਰੂ ਮਹਾਰਾਜ ਸਾਨੂੰ ਕਹਿੰਦੇ ਕੁਛ ਹੈ, ਅਸੀਂ ਕਰਦੇ ਕੁਛ ਹਾਂ। ਜੋ ਗੁਰੂ ਮਹਾਰਾਜ ਕਹਿੰਦੇ ਨੇ ਉਹ ਅਸੀਂ ਕਰਦੇ ਨਹੀਂ, ਜਿਹਦੇ ਤੋਂ ਵਰਜਦੇ ਨੇ ਅਸੀਂ ਉਹੀ ਕੁਛ ਕਰਦੇ ਹਾਂ, ਫਿਰ ਗੁਰੂ ਨਾਲ ਸਾਡੀ ਕਿੱਦਾਂ ਬਣੇਗੀ? ਗੁਰੂ ਮਹਾਰਾਜ ਕਹਿੰਦੇ ਮੇਰੀ ਵਿਕਾਰਾਂ ਨਾਲ ਨਹੀਂ ਬਣਦੀ, ਅਸੀਂ ਵਿਕਾਰੀ ਬਣ ਕੇ ਹੀ ਗੁਰੂ ਕੋਲ ਆ ਰਹੇ ਹਾਂ, ਕਿਵੇਂ ਬਣੇਗੀ? ਹਰ ਜੂ ਹੰਕਾਰ ਨਾ ਭਾਵਈ, ਅਤੇ ਹੰਕਾਰ ਲੈ ਕੇ ਆ ਰਹੇ ਹਾਂ, ਸਾਡੀ ਗੁਰੂ ਨਾਲ ਕਿਵੇਂ ਬਣੇਗੀ? ਜੇ ਬਣੀ ਨਹੀਂ ਤਾਂ ਨਿਭੇਗੀ ਕਿੱਦਾਂ? ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਹਰਗੋਬਿੰਦ ਸਾਹਿਬ ਦਾ ਰਿਸ਼ਤਾ ਚੰਦੂ ਦੀ ਧੀ ਦਾ ਮੋੜਿਆ ਸੀ, ਅਤੇ ਮਹਾਰਾਜ ਨੇ ਕੀ ਕਿਹਾ? ਮਹਾਰਾਜ ਕਹਿੰਦੇ ਇਹਨਾਂ ਨਾਲੋਂ ਸਾਡੀ ਬਣਨੀ ਨਹੀਂ, ਅਤੇ ਜੇ ਬਣੇਗੀ ਨਹੀਂ ਤਾਂ ਨਿਭੇਗੀ ਕਿੱਦਾਂ? ਕਿਉਂਕਿ ਇਹ ਹੰਕਾਰ 'ਤੇ ਖਲੋਤੇ ਨੇ, ਅਤੇ ਹੰਕਾਰੀਆਂ ਨਾਲ ਸਾਡੀ ਬਣਨੀ ਵੀ ਨਹੀਂ, ਨਿਭਣੀ ਵੀ ਨਹੀਂ। ਇਸ ਲਈ ਮਹਾਰਾਜ ਕਹਿੰਦੇ ਨਹੀਂ, ਅਸੀਂ ਇਹ ਰਿਸ਼ਤਾ ਨਹੀਂ ਲੈ ਸਕਦੇ, ਸਾਡੀ ਇਹਨਾਂ ਨਾਲ ਬਣਨੀ ਵੀ ਨਹੀਂ ਅਤੇ ਨਿਭਣੀ ਵੀ ਨਹੀਂ। ਕੀ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਕਿ ਸਾਡੀ ਗੁਰੂ ਗ੍ਰੰਥ ਸਾਹਿਬ ਨਾਲ ਬਣ ਰਹੀ ਹੈ? ਅਤੇ ਅਸੀਂ ਜੇ ਬਣ ਰਹੀ ਹੈ ਤਾਂ ਜ਼ਰੂਰ ਨਿਭੇਗੀ, ਅਤੇ ਜੇ ਬਣੀ ਨਹੀਂ ਰਹੀ ਤਾਂ ਫਿਰ ਅਸੀਂ ਔੜਕ ਤੱਕ ਕੀ ਨਿਭਾਵਾਂਗੇ? ਮਾਫ਼ ਕਰਨਾ, ਇਹ ਸੱਚ ਹੈ,
ਅਸੀਂ ਗੁਰਬਾਣੀ ਜੋ ਸਾਨੂੰ ਕਹਿ ਰਹੀ ਹੈ ਕਿ ਅਸੀਂ ਉਹ ਗੁਣ ਅੰਦਰ ਇਕੱਠੇ ਕਰ ਰਹੇ ਹਾਂ ਕਿ ਆਪਣਾ ਜੀਵਨ ਅਸੀਂ ਆਪਣਾ ਆਚਰਨ ਕਰੈਕਟਰ ਉਸ ਤਰ੍ਹਾਂ ਦਾ ਬਣਾ ਰਹੇ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਆ ਕਰਨੀ ਕਾਮਣ ਜੇ ਥੀਐ, ਜੇ ਕਿਤੇ ਉੱਚਾ ਆਚਰਣ ਉੱਚਾ ਜੀਵਨ ਜਿਹੜਾ ਉਸ ਪਿਆਰੇ ਨਾਲ ਨਿਭਾਉਣ ਦਾ ਉਹਦੇ ਨਾਲ ਬਣਾਉਣ ਵਾਲਾ ਬਣ ਜਾਏ ਅਤੇ ਜੇ ਮਨ ਧਾਗਾ ਹੋਏ ਅਤੇ ਮਨ ਜਿਹੜਾ ਉਹ ਧਾਗਾ ਬਣ ਕੇ ਉਹਦੇ ਨਾਮ ਦੇ ਵਿੱਚ ਪਰੋਤਾ ਜਾਏ। ਧਾਗੇ ਨੇ ਸੂਈ 'ਚ ਹੀ ਪਰੋਣਾ ਨਾ, ਜਿਵੇਂ ਨਾਮਦੇਵ ਜੀ ਨੇ ਕਿਹਾ ਸੋਇਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਹੁਣ ਧਾਗਾ ਪਰੋਇਆ ਹੀ ਨਹੀਂ ਗਿਆ ਅਤੇ ਚਿੱਤ ਕਿੱਥੋਂ ਲੱਗਣਾ ਸੀ, ਧਾਗਾ ਤਾਂ ਕਿਸੇ ਹੋਰ ਨਾਲ ਕਨੈਕਸ਼ਨ ਜੋੜੀ ਬੈਠਾ ਹੈ, ਧਾਗਾ ਤਾਂ ਕਿਸੇ ਹੋਰ ਵਿੱਚ ਪਰੋਤਾ ਹੋਇਆ ਹੈ, ਪਰ ਮੈਂ ਪੱਲਾ ਕਿਸੇ ਹੋਰ ਨੂੰ ਪਕੜਾ ਦਿੱਤਾ, ਗੱਲ ਕਿੱਦਾਂ ਬਣੇਗੀ, ਚਿੱਤ 'ਚ ਕੋਈ ਹੋਰ ਹੀ ਵਸਿਆ ਪਿਆ, ਚੇਤਾ 'ਤੇ ਕੋਈ ਹੋਰ ਹੀ ਅੰਦਰ ਆ ਰਿਹਾ, ਫਿਰ ਗੱਲ ਕਿੱਦਾਂ ਬਣੇਗੀ। ਅਸੀਂ ਸੁਹਾਗਣ ਦੇ ਰੂਪ ਵਿੱਚ ਵੀ ਦੁਹਾਗਣ ਵਾਲਾ ਕੰਮ ਕਰ ਰਹੇ ਹਾਂ, ਅਸੀਂ ਸੁਚੱਜੀ ਵਾਲਾ ਰੂਪ ਦਿਖਾ ਕੇ ਕੁਚੱਜੀ ਵਾਲਾ ਜੀਵਨ ਅੰਦਰੋਂ ਜੀ ਰਹੇ ਹਾਂ, ਫਿਰ ਗੱਲ ਕਿੱਦਾਂ ਬਣੇਗੀ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਆ, ਮਹਾਰਾਜ ਜੀ ਕਹਿੰਦੇ ਨੇ ਕਰਨੀ ਕਾਮਣ ਜੇ ਥੀਐ, ਉੱਚੀ ਕਰਨੀ ਉੱਚਾ ਆਚਰਣ ਆਪਣਾ ਜਿਹੜਾ ਉਹ ਬਣਾਓ ਅਤੇ ਉਹਦੇ ਵਿੱਚ ਮਨ ਧਾਗਾ ਬਣਾ ਕੇ ਉਹਦੇ ਵਿੱਚ ਪਰੋਵੋ ਤਾਂ ਜਾ ਕੇ ਗੱਲ ਬਣਨੀ ਹੈ। ਸਤਿਗੁਰੂ ਮਹਾਰਾਜ ਜੀ

ਜਿਹੜਾ ਮਾਣਕ ਹੈ ਨਾ, ਮਾਣਕ ਕੀ ਹੈ? ਪਰਮੇਸ਼ਵਰ ਦਾ ਨਾਮ। ਮੁੱਲ ਨਾ ਪਾਈਏ, ਇਹ ਮੁੱਲ ਨਹੀਂ ਜੇ ਮਿਲਣਾ। ਜੇ ਅਸੀਂ ਕਹੀਏ ਵੀ ਖਸਮ ਦਾ ਪਤੀ ਦਾ ਨਾਮ ਮੈਂ ਮੁੱਲ ਲੈ ਲਵਾਂ, ਇਹ ਮੁੱਲ ਨਹੀਂ ਜੇ ਮਿਲਣਾ। ਹਾਂ, ਬਾਹਰੀ ਹੋ ਸਕਦਾ, ਬਾਹਰ ਸਮਾਜ ਅੱਜ ਕਿਹੜੇ ਰਸਤੇ ਤੁਰਿਆ ਤੁਸੀਂ ਸਾਰੇ ਜਾਣਦੇ ਹੋ, ਉੱਥੇ ਬਹੁਤੀ ਗੱਲ ਕਹਿਣ ਦੀ ਲੋੜ ਨਹੀਂ। ਬਾਹਰੋਂ ਪਤੀ ਦਾ ਨਾਮ ਮੁੱਲ ਮਿਲ ਜਾਏਗਾ, ਤੁਸੀਂ ਲੈ ਸਕਦੇ ਹੋ, ਮਿਲਦਾ ਵੀ ਹੈ। ਅਸੀਂ ਮਾਇਆਵੀ ਪਦਾਰਥਾਂ ਵਿੱਚ ਇੰਨੇ ਗਲਤਾਨ ਹੋ ਚੁੱਕੇ ਹਾਂ, ਅਸੀਂ ਪਤਨੀ ਦਾ ਨਾਮ ਵੀ ਮੁੱਲ ਲੈ ਸਕਦੇ ਹਾਂ, ਪਤੀ ਦਾ ਵੀ ਲੈ ਸਕਦੇ ਹਾਂ, ਪਰ ਕੀ ਉਹਦੇ ਨਾਲ ਨਿਭ ਜਾਏਗੀ? ਇਹ ਵੀ ਧਿਆਨ ਰੱਖਿਓ, ਆਪ ਸਾਰੇ ਮੇਰੇ ਨਾਲੋਂ ਵੱਧ ਸੂਝਵਾਨ ਬੈਠੇ ਹੋ, ਕਿਉਂਕਿ ਤੁਸੀਂ ਜ਼ਿੰਦਗੀ ਹੰਢਾਈ ਹੈ, ਬਜ਼ੁਰਗ ਬੈਠੇ ਹੋ। ਜਿਸ ਨੇ ਪਤੀ ਪਤਨੀ ਦਾ ਨਾਮ ਮੁੱਲ ਲਿਆ, ਕੀ ਉਹਦੇ ਨਾਲ ਨਿਭ ਜਾਏਗੀ? ਕਿ ਉਹਦੇ ਨਾਲ ਜੀਵਨ ਲੰਘ ਜਾਏਗਾ, ਬਤੀਤ ਹੋ ਜਾਏਗਾ, ਕਿ ਉਹਨੇ ਤਾਂ ਕੇਵਲ ਮੁੱਲ ਲਿਆ। ਪਰ ਜਿਹੜਾ ਸਾਨੂੰ ਖਸਮ ਦਾ ਨਾਮ ਮਹਾਰਾਜ ਨੇ ਦਿੱਤਾ, ਉਹ ਮਹਾਰਾਜ ਕਹਿੰਦੇ ਮੁੱਲ ਨਹੀਂ ਜੇ ਮਿਲਣਾ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ। ਉੱਥੇ ਤੇ ਮਨ ਸਮਰਪਿਤ ਕਰਨਾ ਪੈਣਾ ਹੈ, ਉੱਥੇ ਆਪਣਾ ਆਪਾ ਸਮਰਪਿਤ ਕਰਨਾ ਪਏਗਾ, ਤਾਂ ਨਾਮ ਮਿਲਣਾ। ਤੈਨੂੰ ਇੱਕ ਸੋਨੇ ਚਾਂਦੀ ਦੇ ਵੱਟੇ ਨਹੀਂ ਮਿਲਦਾ। ਜੇ ਅਸੀਂ ਕਹੀਏ ਵੀ ਸੋਨੇ ਚਾਂਦੀ ਦੇ ਕੇ ਖਸਮ ਦਾ ਨਾਮ ਮਿਲ ਜਾਏ, ਇੱਦਾਂ ਨਹੀਂ ਮਿਲਣਾ। ਕਿਸੇ ਨੇ ਨਿਤਨੇਮ ਆਪਣਾ ਕੀਤਾ, ਬਾਣੀਆਂ ਦਾ ਪਾਠ ਕੀਤਾ, ਜਾਂ ਕਿਸੇ ਨੇ ਸਹਿਜ ਪਾਠ ਕੀਤਾ, ਅਤੇ ਕੋਈ ਕਵੇ ਤੂੰ ਆਹ ਮੁੱਲ ਲੈ ਲੈ, ਸਹਿਜ ਪਾਠ ਮੈਨੂੰ ਦੇ ਦੇ, ਦੇ ਦੇਂਗੇ? ਕਿਸ ਤਰ੍ਹਾਂ ਦੇਵਾਂਗੇ? ਜਿਹੜਾ ਆਪਣੇ ਲਈ ਅਸੀਂ ਕੀਤਾ, ਉਹਨੂੰ ਕਿੱਦਾਂ ਅਸੀਂ ਮੁੱਲ ਦੇ ਸਕਦੇ? ਨਿਤਨੇਮ ਦੇ ਸਕਦੇ ਹਾਂ, ਫਿਰ ਤਾਂ ਰੋਜ਼ ਨਿਤਨੇਮ ਮੁੱਲ ਵੇਖਦੇ ਹੋਣ। ਇਹ ਮੁੱਲ ਨਹੀਂ ਹੈ, ਇਹਨੂੰ ਆਪ ਕਮਾਉਣਾ ਪਏਗਾ, ਇਹਦੀ ਕਮਾਈ ਆਪ ਕਰਨੀ ਪਏਗੀ, ਆਪ ਉੱਠ ਕੇ ਉੱਦਮ ਕਰਨਾ ਪਏਗਾ, ਫਿਰ ਫਲ ਮਿਲਣਾ। ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਜਿੰਨ ਜਿੰਨ ਨਾਮ ਧਿਆਇਆ, ਤਿੰਨ ਕੇ ਕਾਜ ਸਰੇ, ਸਾਰਿਆਂ ਦੇ ਨਹੀਂ। ਇਸ ਲਈ ਮਹਾਰਾਜ ਜੀ ਕਹਿੰਦੇ ਆ, ਇਹ ਉਹ ਖਸਮ ਦਾ ਮਾਣਕ ਰੂਪੀ ਨਾਮ ਹੈ, ਮੁੱਲ ਨਾ ਪਾਈਏ, ਇਹ ਮੁੱਲ ਨਹੀਂ ਮਿਲਣਾ, ਇਹ ਮੁੱਲ ਨਹੀਂ ਮਿਲੇਗਾ। ਲੀਜੈ ਚਿੱਤ ਪਰੋਏ, ਆਪਣੇ ਚਿੱਤ ਦੇ ਵਿੱਚ ਇਹਨੂੰ ਪਰੋ, ਭਾਵ ਮਨ ਰੂਪੀ ਧਾਗਾ ਬਣਾ ਲੈ, ਔਰ ਚਿੱਤ ਦੇ ਵਿੱਚ ਨਾਮ ਨੂੰ ਪਰੋ ਲੈ, ਫਿਰ ਭਾਵ ਆਪਣੇ ਚਿੱਤ ਵਿੱਚ ਉਹਨੂੰ ਵਸਾ ਲੈ, ਫਿਰ ਜਾ ਕੇ ਕਿਤੇ ਉਸ ਪਿਆਰੇ ਦੀ ਬਖਸ਼ਿਸ਼, ਉਹਦੀ ਰਹਿਮਤ ਤੈਨੂੰ ਹਾਸਲ ਹੋਏਗੀ, ਭਾਵ ਕਿ ਤੈਨੂੰ ਸ਼ੁਭ ਗੁਣ ਲੈ ਕੇ ਸੁਹਾਗਣ ਬਣਨਾ ਪਏਗਾ, ਫਿਰ ਤੂੰ ਉਸ ਪਿਆਰੇ ਦੀ ਸੁਹਾਗਣ ਅਖਾ ਸਕਦੀ ਹੈ। ਉਹਦੇ ਲਈ ਤੈਨੂੰ ਅੰਮ੍ਰਿਤ ਵੇਲਾ ਸੰਭਾਲਣਾ ਪਏਗਾ, ਨਿਤਨੇਮ ਕਰਨਾ ਪਏਗਾ, ਸਤ ਸੰਗਤ ਕਰਨੀ ਪਏਗੀ, ਤੈਨੂੰ ਆਪਣੀਆਂ ਮਾੜੀਆਂ ਭੈੜੀਆਂ ਆਦਤਾਂ ਛੱਡਣੀਆਂ ਪੈਣਗੀਆਂ, ਤੈਨੂੰ ਮਾੜਾ ਸੰਗ ਛੱਡਣਾ ਪਏਗਾ। ਜੇ ਤੂੰ ਉਸ ਸ਼ੋ ਨੂੰ, ਪਿਆਰੇ ਨੂੰ ਪਾਉਣਾ ਹੈ, ਜੇ ਪਤੀ ਪਰਮੇਸ਼ਵਰ ਦੀਆਂ ਖੁਸ਼ੀਆਂ ਲੈਣੀਆਂ ਨੇ, ਤੈਨੂੰ ਆਹ ਉੱਦਮ ਤੇ ਫਿਰ ਕਰਨਾ ਪਏਗਾ, ਚਿੱਤ ਵਿੱਚ ਵਸਾਉਣਾ ਪਏਗਾ, ਮਨ ਨੂੰ ਧਾਗਾ ਬਣਾ ਕੇ ਉਹਦੇ ਨਾਮ ਵਿੱਚ ਪਰੋਣਾ ਪਏਗਾ, ਤੈਨੂੰ ਆਪਣਾ ਕਰਨੀ ਆਚਰਣ ਉੱਚਾ ਕਰਨਾ ਪਏਗਾ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਕਰਨੀ ਕਾਗਦ, ਤੈਨੂੰ ਆਪਣੀ ਕਰਨੀ ਕਰੈਕਟਰ ਰੂਪੀ ਕਾਗਜ਼ ਉੱਤੇ ਚੰਗਾ ਲੇਖ ਲਿਖਾਉਣਾ ਪਏਗਾ, ਚੰਗੇ ਗੁਣ ਇਕੱਠੇ ਕਰਕੇ। ਇਸ ਲਈ ਗੁਰੂ

ਰਾਹ ਦਸਾਈ ਨਾ ਜੁੱਲਾਂ, ਮੈਨੂੰ ਰਾਹ 'ਤੇ ਦੱਸਿਆ ਜਾ ਰਿਹਾ ਵੀ ਆਹ ਸੁਹਾਗਣ ਵਾਲਾ ਰਸਤਾ ਹੈ, ਇਹ ਜਿਹੜਾ ਇਹ ਦੁਹਾਗਣ ਵਾਲਾ ਰਸਤਾ ਹੈ, ਇਹ ਗੁਰਮੁਖ ਦਾ ਰਸਤਾ, ਇਹ ਮਨਮੁਖ ਦਾ ਰਸਤਾ ਹੈ, ਇਹ ਕੁਚੱਜੀ ਦਾ ਰਸਤਾ ਹੈ, ਇਹ ਸੁਚੱਜੀ ਦਾ ਰਸਤਾ ਹੈ। ਹੁਣ ਮੈਨੂੰ ਦੱਸਿਆ ਤਾਂ ਜਾ ਰਿਹਾ ਪਰ ਮੈਂ ਉਸ ਰਸਤੇ 'ਤੇ ਹਜੇ ਜੁੜੇ ਹੀ ਨਹੀਂ, ਫਿਰ ਮੈਨੂੰ ਪਿਆਰੇ ਦੀ ਖੁਸ਼ੀ ਕਿੱਦਾਂ ਮਿਲੇਗੀ? ਫਿਰ ਧਿਆਨ ਦੇਣਾ, ਰਾਹ ਦਸਾਈ ਨਾ ਜੁੱਲਾਂ, ਜੁੱਲਾਂ ਫਾਰਸੀ ਦਾ ਸ਼ਬਦ ਹੈ, ਜੁੜਨਾ, ਉਸ ਰਸਤੇ 'ਤੇ ਜੁੜਨਾ, ਉਸ ਰਸਤੇ 'ਤੇ ਤੁਰਨਾ। ਮੈਨੂੰ ਰਾਹ 'ਤੇ ਦੱਸਿਆ ਜਾ ਰਿਹਾ, ਰੋਜ਼ ਗੁਰਬਾਣੀ 'ਚ ਰਸਤਾ ਦੱਸਿਆ ਜਾ ਰਿਹਾ ਪਰ ਮੈਂ ਉਸ ਰਸਤੇ 'ਤੇ ਤੁਰਾਂ ਹੀ ਨਾ, ਫਿਰ ਮੈਨੂੰ ਪਿਆਰਾ ਕਿੱਦਾਂ ਮਿਲ ਜਾਏਗਾ? ਮੈਨੂੰ ਤਾਂ ਆਖਿਆ ਤੂੰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ, ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁੱਖ ਦੁਆਰ। ਹੁਣ ਮੈਂ ਅੰਮ੍ਰਿਤ ਵੇਲਾ ਸੰਭਾਲਾਂ ਹੀ ਨਾ ਅਤੇ ਉਹ ਪਿਆਰਾ ਕਿੱਦਾਂ ਮਿਲੇਗਾ? ਨਿਤਨੇਮ ਮੇਰੇ ਕੋਲ ਨਾ ਹੋਵੇ, ਸੇਵਾ ਮੇਰੇ ਕੋਲ ਨਾ ਹੋਵੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਇਹ ਗੁਣ ਮੇਰੇ ਕੋਲ ਹੈ ਹੀ ਨਹੀਂ ਅਤੇ ਉਹ ਪਿਆਰਾ ਕਿੱਦਾਂ ਮਿਲੇ? ਰਾਹ 'ਤੇ ਦੱਸਤਾ ਰਸਤਾ ਤਾਂ ਗੁਰੂ ਮਹਾਰਾਜ ਨੇ ਦੱਸ ਦਿੱਤਾ ਪਰ ਮੈਂ ਹੀ ਉਹਦੇ ਵਿੱਚ ਨਾ ਜੁੱਲਾਂ, ਭਾਵ ਨਾ ਜੁੜਾਂ ਅਤੇ ਨਾ ਤੁਰਾਂ, ਫਿਰ ਉਸ ਪਿਆਰੇ ਦੀ ਬਖਸ਼ਿਸ਼ ਕਿੱਦਾਂ ਹੋਏਗੀ? ਸਾਹਿਬ ਕਹਿੰਦੇ ਰਾਹ ਦਸਾਈ ਨਾ ਜੁੱਲਾਂ ਆਖਾਂ ਅੰਮੜੀ ਆਸ, ਵੀ ਉਸ ਪਿਆਰੇ ਨੂੰ ਮਿਲਣ ਦੀ ਜਿਹੜੀ ਆਸ ਹੈ ਉਹ ਕਿੱਦਾਂ ਪੂਰੀ ਹੋਏਗੀ? ਮੇਰੀ ਇੱਛਾ, ਮੇਰੀ ਤਮੰਨਾ ਕਿਵੇਂ ਪੂਰੀ ਹੋਏਗੀ? ਇਹ ਜਨਮ ਉਹਦੇ ਲੇਖੇ ਵਿੱਚ ਲਾਉਣਾ ਪਰ ਉਹ ਕਿਵੇਂ ਹੋਏਗਾ? ਮੈਨੂੰ ਉਸ ਰਸਤੇ, ਉਸ ਮਾਰਗ 'ਤੇ ਤੁਰਨਾ ਪਏਗਾ। ਜਿਵੇਂ ਕਈ ਵਾਰ ਜ਼ਿਕਰ ਕੀਤਾ, ਜੇ ਮੈਂ ਡਾਕਟਰ ਬਣਨਾ ਤਾਂ ਮੈਨੂੰ ਉਹ ਲਾਈਨ ਚੁਣਨੀ ਪਏਗੀ ਡਾਕਟਰੀ ਵਾਲੀ, ਜੇ ਮੈਂ ਵਕੀਲ ਬਣਨਾ ਤਾਂ ਮੈਨੂੰ ਉਹ ਲਾਈਨ ਚੁਣਨੀ ਪਏਗੀ ਵੀ ਜਿਹਦੇ 'ਚ ਵਕਾਲਤ ਕੀਤੀ ਜਾਏ। ਹੁਣ ਮੈਂ ਲਾਈਨ ਜਿਹੜੀ ਸੀ ਉਹ ਚੁਣ ਲਈ ਹੈ ਵਕਾਲਤ ਵਾਲੀ, ਪਰ ਬਣਨਾ ਮੈਂ ਡਾਕਟਰ ਚਾਹੁੰਦਾ, ਕੀ ਸਫਲ ਹੋ ਜਾਵਾਂਗਾ? ਪੜ੍ਹਾਈ 'ਤੇ ਮੈਂ ਕੋਈ ਹੋਰ ਕਰ ਰਿਹਾ, ਬਣਨਾ ਮੈਂ ਕੁਝ ਹੋਰ ਚਾਹੁੰਦਾ। ਚਾਹੁੰਦਾ ਇਹ ਆ ਕਿ ਡਾਕਟਰ ਬਣ ਜਾ ਅਤੇ ਪੜ੍ਹਾਈ ਮੈਂ ਕਰ ਰਿਹਾ, ਵਕਾਲਤ ਕਰ ਰਿਹਾ, ਕਿਵੇਂ ਹੋਏਗਾ? ਮੈਨੂੰ ਡਾਕਟਰੀ ਵਾਲੀ ਪੜ੍ਹਾਈ ਹੀ ਪੜ੍ਹਨੀ ਪਏਗੀ। ਜੇ ਮੈਂ ਚਾਹੁੰਦਾ ਵੀ ਮੇਰੀ ਜੀਵ ਇਸਤਰੀ, ਜੀਵ ਆਤਮਾ ਪਤੀ ਪਰਮੇਸ਼ਵਰ ਨੂੰ ਮਿਲ ਜਾਏ, ਜੇ ਮੈਂ ਚਾਹੁੰਦਾ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਅਤੇ ਮੈਨੂੰ ਫਿਰ ਪਰਮਾਰਥ ਦੇ ਰਸਤੇ ਤੁਰਨਾ ਪੈਣਾ ਹੈ, ਮੈਨੂੰ ਸੱਤ ਸੰਗੀਆਂ ਦੇ ਨਾਲ ਰਲ ਕੇ ਤੁਰਨਾ ਪੈਣਾ ਹੈ, ਮੈਨੂੰ ਨਾਮ ਦੀ ਕਮਾਈ ਕਰਨੀ ਪੈਣੀ ਹੈ। ਪਰ ਅਸੀਂ ਕਿੱਥੇ ਕਿੱਥੇ ਤੁਰੇ ਫਿਰਦੇ ਹਾਂ, ਅਸੀਂ ਕਿਹੜੇ ਕਿਹੜੇ ਰੰਗਾਂ ਦੇ ਵਿੱਚ ਰੰਗੇ ਹੋਏ ਹਾਂ? ਜਿਹੜੇ ਮੇਰੇ ਪਿਆਰੇ ਨੂੰ ਰੰਗ ਭਾਉਂਦੇ ਹੀ ਨਹੀਂ ਹੈ, ਉਹਨਾਂ ਰੰਗਾਂ 'ਚ ਅਸੀਂ ਰੰਗੇ ਹਾਂ ਅਤੇ ਉਹ ਪਿਆਰਾ ਕਿੱਦਾਂ ਮਿਲੇਗਾ? ਮੈਂ ਉਸ ਰਸਤੇ 'ਤੇ ਪੈਰ ਹੀ ਨਹੀਂ ਰੱਖਿਆ, ਹਜੇ ਤੁਰਨਾ ਹੀ ਨਹੀਂ ਕੀਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਸਮਝਾਉਂਦੇ ਆ, ਕਹਿੰਦੇ ਰਾਹ ਦਸਾਈ ਨਾ ਜੁੱਲਾਂ ਅੱਖਾਂ ਅੰਮੜੀਆਸ। ਜਿਹੜੀ ਮੇਰੀ ਉਸ ਪਿਆਰੇ ਨੂੰ ਮਿਲਣ ਦੀ ਆਸ ਹੈ ਉਹ ਮੈਨੂੰ ਕਿੱਦਾਂ ਪੂਰੀ ਹੋਏਗੀ? ਕਿਉਂਕਿ ਹਜੇ ਤਾਂ ਮੈਂ ਰਸਤਾ ਪੁੱਛ ਰਹੀ ਹਾਂ, ਚੱਲ ਨਹੀਂ ਰਹੀ ਹਾਂ, ਹਜੇ ਤਾਂ ਪੁੱਛਣਾ ਹੀ ਹੈ। ਬੜੇ ਮਿਲਦੇ ਆ, ਕਹਿੰਦੇ ਜੀ ਨਿਤਨੇਮ ਕਿੰਨਾ ਕਰਨਾ ਚਾਹੀਦਾ, ਮੂਲ ਮੰਤਰ ਕਿੰਨਾ ਪਾਠ ਕਰਨਾ ਚਾਹੀਦਾ, ਸ਼ਬਦ ਕਿਹੜਾ ਪੜ੍ਹਨਾ ਚਾਹੀਦਾ, ਕਿਹੜਾ ਨਹੀਂ ਪੜ੍ਹਨਾ ਚਾਹੀਦਾ, ਹਜੇ ਤਾਂ ਇਹਨਾਂ 'ਚ ਹੀ ਉਲਝੇ ਪਏ ਹਾਂ ਅਸੀਂ। ਨਿਤਨੇਮ ਦਾ ਸਮਾਂ ਕਿਹੜਾ ਹੈ, ਸਤਸੰਗ ਦਾ ਸਮਾਂ ਕਿਹੜਾ ਹੈ, ਹਜੇ ਤਾਂ ਇਹਨਾਂ ਸਵਾਲਾਂ 'ਚ ਹੀ ਤੁਰ ਨਹੀਂ ਰਹੇ, ਹਜੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਵੀ ਨਹੀਂ ਕੀਤਾ, ਸਿਰਫ ਪੁੱਛਣ 'ਚ ਹੀ ਲੱਗੇ ਹੋਏ ਹਾਂ। ਅਤੇ ਜੇ ਅਜੇ ਪਾਠ ਸ਼ੁਰੂ, ਅਜੇ ਇੱਕ ਓਅੰਕਾਰ ਹੀ ਨਹੀਂ ਅਸੀਂ ਜਪਿਆ, ਅਤੇ ਫਿਰ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ, ਨਦਰ ਨਿਹਾਲ ਤੱਕ ਕਦੋਂ ਪਹੁੰਚਾਂਗੇ? ਹਜੇ ਤਾਂ ਮੈਂ ਇੱਕ ਓਅੰਕਾਰ ਵੀ ਕਹਿਣਾ ਨਹੀਂ ਸਿੱਖਿਆ, ਹਜੇ ਤਾਂ ਮੈਨੂੰ ਇੱਕ ਓਅੰਕਾਰ ਵੀ ਕਹਿਣਾ ਨਹੀਂ ਆਉਂਦਾ, ਅਤੇ ਮੈਂ ਕਦੋਂ ਉੱਥੇ ਤੱਕ ਪਹੁੰਚਾਂਗਾ? ਹਜੇ ਤਾਂ ਪੁੱਛ ਹੀ ਰਹੇ ਹਾਂ ਅਸੀਂ, ਅਤੇ ਪੁੱਛਦਿਆਂ ਪੁੱਛਦਿਆਂ ਜ਼ਿੰਦਗੀ ਲੰਘ ਨਾ ਜਾਏ, ਫਿਰ ਇਹ ਮਨ ਦੀ ਆਸ ਕਿਵੇਂ ਪੂਰੀ ਹੋਏਗੀ? ਭਾਵ ਉਸ ਪਿਆਰੇ ਦਾ ਮਿਲਾਪ ਕਿਵੇਂ ਹੋਏਗਾ? ਕਿਉਂਕਿ ਹਜੇ ਤਾਂ ਪੁੱਛਣਾ ਹੀ ਹੋ ਰਿਹਾ।
ਸਾਨੂੰ ਗੁਰਬਾਣੀ ਵਿੱਚ ਸਮਝਾਇਆ ਗਿਆ, ਕਹਿਣ ਲੱਗੇ ਫਰੀਦਾ ਨੱਢੀ ਕੰਤ ਨਾ ਰਾਵੀ। ਜਦੋਂ ਜੋਬਨ ਸੀ ਨਾ ਜੋਬਨ, ਉਦੋਂ ਕੰਤ ਪਿਆਰੇ ਨੂੰ ਉਦੋਂ ਸਿਮਰਿਆ ਹੀ ਨਹੀਂ, ਜਪਿਆ ਨਹੀਂ। ਵੱਡੀ ਥੀ ਮੋਈ ਆਸ, ਅਤੇ ਜਦੋਂ ਵੱਡੀ ਹੋਈ ਉਦੋਂ ਮੌਤ ਆ ਗਈ, ਮਰਨਾ ਪਾਉ ਦਾ ਸੁਨੇਹਾ ਆ ਗਿਆ। ਜੋਬਨ ਦਿੱਤਾ ਸੀ ਉਹਦੇ ਰੰਗ ਵਿੱਚ ਰੰਗਣ ਲਈ, ਪਰ ਜੋਬਨ ਨਸ਼ੇ ਵਿੱਚ ਰੰਗਿਆ ਗਿਆ, ਹੰਕਾਰ ਵਿੱਚ ਰੰਗਿਆ ਗਿਆ। ਧਨ ਜੋਬਨ ਕਾ ਗਰਬ ਨਾ ਕੀਜੈ, ਕਾਗਦ ਜਿਉਂ ਗਲ ਜਾਏਗਾ। ਸਾਡੇ ਧੀਆਂ ਪੁੱਤਰਾਂ ਨੂੰ ਇਹ ਜੋਬਨ ਦਾ ਨਸ਼ਾ ਖਾ ਰਿਹਾ, ਇੱਕ ਤਾਂ ਨਸ਼ਾ ਹੈ ਜਿਹੜਾ ਵਿਕ ਰਿਹਾ ਉਹ ਖਾ ਰਿਹਾ, ਇੱਕ ਹੰਕਾਰ ਦਾ ਨਸ਼ਾ ਖਾ ਰਿਹਾ, ਇੱਕ ਵਿਕਾਰ ਜਿਹੜੇ ਨੇ ਇਹ ਖਾ ਰਹੇ ਨੇ, ਫੈਸ਼ਨ ਸਾਨੂੰ ਖਾ ਰਹੇ ਨੇ। ਹੁਣ ਧੀਆਂ ਪੁੱਤਰ ਦੇਖੋ, ਜਿਨ੍ਹਾਂ ਦੇ ਘਰਾਂ 'ਚ ਮਾਪਿਆਂ ਨੇ ਬਚਪਨ 'ਚ ਹੀ ਉਹਨਾਂ ਨੂੰ ਜੋੜਿਆ, ਉਹ ਤਾਂ ਧੀ ਪੁੱਤ ਆ ਰਹੇ ਨੇ ਗੁਰੂ ਘਰ, ਉਹ ਤਾਂ ਆ ਰਹੇ ਨੇ, ਉਹ ਬਾਣੀ ਵਿੱਚ ਵੀ ਹੈ ਅਤੇ ਬਾਣੀ ਨਾਲ ਵੀ ਜੁੜੇ ਆ। ਪਰ ਬੋਤਾਤ ਵਿੱਚ ਤੁਸੀਂ ਦੇਖੋਗੇ ਤਾਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਗੁਰਦੁਆਰਾ ਸਾਹਿਬ ਆ ਕੇ ਮੱਥਾ ਕਿਵੇਂ ਟੇਕਣਾ ਹੈ। ਕਈਆਂ ਧੀਆਂ ਪੁੱਤਰਾਂ ਨੂੰ 20-20 ਸਾਲਾਂ ਦੇ ਹੋ ਗਏ ਆ, ਪਰ ਉਹਨਾਂ ਨੂੰ ਗੁਰਦੁਆਰਾ ਸਾਹਿਬ ਆਉਣ ਦਾ ਹਜੇ ਪਤਾ ਹੀ ਨਹੀਂ ਹੈ ਕਿ ਆ ਕੇ ਮੱਥਾ ਕਿਵੇਂ ਟੇਕਣਾ ਹੈ। ਧਨ ਜੋਬਨ ਕਾ ਗਰਬ ਨਾ ਕੀਜੈ, ਕਾਗਦ ਜਿਉਂ ਗਲ ਜਾਏਗਾ। ਜਦੋਂ ਜੋਬਨ ਸੀ ਫਰੀਦਾ ਨੱਢੀ ਕੰਤ ਨਾ ਰਾਵਿਓ, ਵੱਡੀ ਥੀ ਮੋਈ ਆਸ, ਜਦੋਂ ਵੱਡੀ ਭਾਵ ਉਮਰ ਵਧੇਰੇ ਹੋ ਗਈ ਉਦੋਂ ਮੌਤ ਨੇ ਆ ਕੇ ਘੇਰ ਲਿਆ। ਜਿਹੜਾ ਕਰਮ ਕਰਨਾ ਸੀ ਉਹ ਕੀਤਾ ਹੀ ਨਹੀਂ, ਜਿਸ ਲਈ ਮਨੁੱਖਾ ਜਨਮ ਮਿਲਿਆ ਉਹ ਹੋਇਆ ਹੀ ਨਹੀਂ। ਧੰਨ ਕੋ ਕਹਿੰਦੀ ਗੌਰ ਮੈਂ, ਬਾਬਾ ਫਰੀਦ ਸਾਹਿਬ ਨੇ ਅਨੁਭਵ ਕੀਤਾ ਹੈ। ਅਨੁਭਵ ਜਦੋਂ ਕਿਸੇ ਗੌਰ ਕਬਰ ਕੋਲੋਂ ਲੰਘਦੇ ਆ ਨਾ, ਉੱਥੇ ਕੂਕਣ ਦੀ ਆਵਾਜ਼ ਆ ਰਹੀ ਹੈ, ਇੱਕ ਅਨੁਭਵ ਹੈ ਬਾਬਾ ਫਰੀਦ ਸਾਹਿਬ ਦਾ ਵੀ ਉੱਥੇ ਇੱਕ ਜੀਵ ਇਸਤਰੀ ਰੋ ਰਹੀ ਹੈ, ਕੁਰਲਾ ਰਹੀ ਹੈ ਕਿ ਜਦੋਂ ਮੈਨੂੰ ਸਮਾਂ ਮਿਲਿਆ ਸੀ ਪਤੀ ਪਰਮੇਸ਼ਵਰ ਨਾਲ ਜੁੜਨ ਦਾ, ਉਹ ਸਮਾਂ ਮੈਂ ਇਵੇਂ ਹੀ ਗਵਾ ਦਿੱਤਾ। ਬਚਪਨ ਵੀ ਮੇਰਾ ਇਵੇਂ ਲੰਘ ਗਿਆ, ਜਵਾਨੀ ਵੀ ਇਵੇਂ ਲੰਘ ਗਈ, ਬੁਢੇਪਾ ਵੀ ਇਵੇਂ ਲੰਘ ਗਿਆ, ਉਸ ਪਿਆਰੇ ਨੂੰ ਰਾਵਿਆ ਹੀ ਨਹੀਂ। ਹੁਣ ਇਹ ਗੌਰ ਮਿਲ ਗਈ, ਹੁਣ ਇੱਥੋਂ ਛੁਟਕਾਰਾ ਹੀ ਨਹੀਂ ਮਿਲਦਾ। ਗੌਰ ਦਾ ਮਤਲਬ ਜੰਮਣ ਮਰਨ ਆਵਾਗਮਨ, ਇਹ ਕੁੱਖ ਤੋਂ ਛੁਟਕਾਰਾ ਹੀ ਨਹੀਂ ਹੋ ਰਿਹਾ। ਹੁਣ ਉਹ ਕੂਕਦੀ ਹੈ, ਰੋਂਦੀ ਹੈ, ਕੁਰਲਾਉਂਦੀ ਹੈ। ਕੁਰਲਾਣਾ ਕਿਸ ਤਰ੍ਹਾਂ ਹੈ? ਕਰਮਹੀਣ ਧਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ। ਆ ਹੈ ਕੂਕਣਾ, ਮੇਰੀ ਵਾਰੀ ਕਦੋਂ ਆਏਗੀ? ਇੱਕ ਮੌਕਾ ਦਿੱਤਾ ਸੀ ਉਹ ਮੈਂ ਗਵਾ ਲਿਆ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ, ਬਦਲੇ ਜਾਏ ਗਵਾ ਲਿਆ। ਹੁਣ ਉਹ ਕੂਕਦੀ ਪਈ ਹੈ ਵੀ ਜਦੋਂ ਮੇਰਾ ਸਮਾਂ ਸੀ ਪਿਆਰੇ ਨੂੰ ਮਿਲਣ ਦਾ, ਉਹ ਸਮਾਂ ਮੈਂ ਅਜਾਈ ਗਵਾ ਲਿਆ, ਫੈਸ਼ਨ ਵਿੱਚ, ਵਿਕਾਰਾਂ 'ਚ, ਨਸ਼ਿਆਂ 'ਚ, ਬੁਰਿਆਈਆਂ 'ਚ ਗਵਾ ਲਿਆ। ਹੁਣ ਉਸ ਪਿਆਰੇ ਨੂੰ ਕਦੋਂ ਮਿਲਣਾ ਹੋਏਗਾ? ਇਹ ਗੱਲਾਂ ਵਿਚਾਰਨੀਆਂ ਪੈਣਗੀਆਂ, ਤਾਂ ਸਾਨੂੰ ਜੀਵਨ ਜਿਉਣ ਦੀ ਜਾਂਚ ਜਿਹੜੀ ਹੈ ਉਹ ਆਏਗੀ। ਗੁਰੂ ਮਹਾਰਾਜ

ਆਖਾਂ ਅੰਮੜੀਆਸ ਤੈਂ ਸਹਿ ਨਾਲ ਨ ਅਕੂਣਾ। ਕੂਣਾ ਮਤਲਬ ਬੋਲਣਾ, ਐੜਾ ਲੱਗ ਗਿਆ, ਨਾ ਵਾਚਕ ਨਹੀਂ ਬੋਲਣਾ, ਉਹਦੇ ਨਾਲ ਮੈਂ ਕਿਵੇਂ ਬੋਲਾਂ, ਕਿਵੇਂ ਗੱਲਾਂ ਕਰਾਂ ਉਹਦੇ ਨਾਲ, ਪਿਆਰੇ ਨਾਲ ਮੇਰਾ ਬੋਲਣਾ ਕਿੱਦਾਂ ਹੋਏਗਾ, ਕਿਵੇਂ ਉਹਦੇ ਘਰ ਵਿੱਚ ਮੇਰਾ ਵਾਸਾ ਹੋਏਗਾ, ਕਿਉਂਕਿ ਮੇਰੀ ਬੋਲੀ ਬਦਲ ਗਈ, ਮੇਰੇ ਬੋਲ ਬਦਲ ਗਏ, ਮੈਂ ਗੁਣਵੰਤੀ ਨਹੀਂ ਹਾਂ, ਕੁਚੱਜੀ ਹਾਂ, ਮੈਂ ਸੁਚੱਜੀ ਨਹੀਂ ਹਾਂ, ਅਤੇ ਮੇਰੇ ਕੋਲ ਉਹ ਬੋਲ ਹੀ ਨਹੀਂ ਜਿਹੜੇ ਮੇਰੇ ਪਿਆਰੇ ਨੂੰ ਭਾਉਂਦੇ ਹੋਣ, ਉਹ ਪਿਆਰਾ ਮੇਰੇ ਨਾਲ ਕਿਵੇਂ ਗੱਲਾਂ ਕਰੇਗਾ, ਮੈਂ ਉਹਦੇ ਘਰ ਵਿੱਚ ਕਿਵੇਂ ਵੱਸਾਂ, ਕਿਉਂਕਿ ਮੇਰੇ ਵਿੱਚ ਸ਼ੁਭ ਗੁਣ ਜਿਹੜੇ ਆ

ਨਾਨਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝਾਉਂਦੇ ਨੇ ਕਿ ਧਿਆਨ ਰੱਖਿਓ, ਜਿਵੇਂ ਆਰੰਭ ਵਿੱਚ ਜ਼ਿਕਰ ਕੀਤਾ ਸੀ, ਸਮਾਂ ਵੀ ਸਮਾਪਤ ਹੈ, ਬਾਹਰੋਂ ਦੇਖਾਂਗੇ ਤਾਂ ਜੋੜੇ ਵੱਖਰੇ ਵੱਖਰੇ ਨੇ, ਪਤੀ ਪਤਨੀ ਵਾਲੇ ਜੋੜੇ ਵੱਖਰੇ ਵੱਖਰੇ ਆ, ਨਾਮ ਵੱਖਰੇ ਵੱਖਰੇ ਨੇ, ਅੰਦਰ ਦੇਖੋਗੇ ਤਾਂ ਇੱਕੋ ਹੀ ਪਤੀ ਹੈ ਸਾਡਾ, ਪਰਮਾਤਮਾ ਪਰਮੇਸ਼ਵਰ ਇੱਕੋ ਹੀ ਹੈ, ਅਸੀਂ ਜੀਵ ਇਸਤਰੀਆਂ ਹਾਂ ਸਾਰੀਆਂ ਉਸ ਇੱਕ ਦੀਆਂ, ਉਹਦੇ ਤੋਂ ਬਿਨਾਂ ਸਾਡਾ ਪਤੀ ਹੋਰ ਕੋਈ ਨਹੀਂ ਹੈ। ਜੇ ਇਹ ਬਾਹਰੋਂ ਵੀ ਸਾਨੂੰ ਰਿਸ਼ਤਿਆਂ ਦੀ ਸਮਝ ਆ ਜਾਏ ਕਿ ਜਦੋਂ ਮੈਂ ਆਨੰਦ ਕਾਰਜ ਕੀਤਾ, ਵਿਆਹ ਕੀਤਾ ਜਾਂ ਮੈਰਿਜ ਕੀਤੀ ਹੈ, ਅੱਜ ਤੋਂ ਬਾਅਦ ਮੇਰਾ ਜੀਵਨ ਸਾਥੀ ਇਹੀ ਹੈ, ਇਹਦੇ ਨਾਲ ਹੀ ਮੈਂ ਆਪਣੀ ਜ਼ਿੰਦਗੀ ਬਿਤਾਉਣੀ ਹੈ, ਕਦੇ ਦੂਜੇ ਦਾ ਧਿਆਨ ਆਏਗਾ ਹੀ ਨਹੀਂ। ਜੇ ਪਤਾ ਹੋਵੇ, ਇਸੇ ਤਰ੍ਹਾਂ ਜਦੋਂ ਪਤਾ ਹੈ ਵੀ ਮੇਰਾ ਪਤੀ ਪਰਮੇਸ਼ਵਰ ਇੱਕੋ ਹੀ ਹੈ, ਪਰਮਾਤਮਾ ਇੱਕੋ ਹੀ ਹੈ, ਇੱਕ ਉਹ ਓਅੰਕਾਰ ਹੈ, ਉਹਦੇ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ, ਫਿਰ ਕਿਸੇ ਦੂਜੇ ਦਾ ਖਿਆਲ ਕਿੱਦਾਂ ਆ ਜਾਏਗਾ? ਫਿਰ ਕਿਸੇ ਦੇਹਧਾਰੀ ਕੋਲ ਕਿਵੇਂ ਚਲੇ ਜਾਓਗੇ? ਫਿਰ ਕਿਸੇ ਪਖੰਡੀ ਕੋਲ ਕਿਵੇਂ ਚਲੇ ਜਾਵਾਂਗੇ? ਫਿਰ ਸਿਆਣੇ ਕੋਲ, ਕਿਸੇ ਜੋਤਿਸ਼ੀ ਕੋਲ, ਫਿਰ ਅਸੀਂ ਕਿੱਦਾਂ ਚਲੇ ਜਾਵਾਂਗੇ? ਜਦਕਿ ਮੇਰਾ ਸ਼ੌ ਇੱਕੋ ਹੀ ਹੈ, ਮੇਰਾ ਪਤੀ ਇੱਕੋ ਹੀ ਹੈ, ਪਰਮਾਤਮਾ ਇੱਕੋ ਹੀ ਹੈ, ਕਿਸੇ ਦੂਜੇ ਤੀਜੇ ਦਾ ਧਿਆਨ ਕਿਵੇਂ ਆ ਜਾਏਗਾ ਅੰਦਰ? ਇੱਕ ਹੀ ਬਾਹਰਾ ਦੂਜਾ ਨਹੀਂ ਕੋਈ, ਇੱਕ ਪਤੀ ਪਰਮੇਸ਼ਵਰ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ, ਤੁਧ ਬਿਨ ਦੂਜਾ ਨਹੀਂ ਕੋਈ, ਤੂੰ ਕਰਤਾਰ ਕਰੇ। ਗੁਰਬਾਣੀ ਸਾਨੂੰ ਇਹ

ਇਸ ਵਾਸਤੇ ਮਹਾਰਾਜ ਜੀ ਸਮਝਾਉਂਦੇ ਨੇ ਕਿ ਜੇ ਤੂੰ ਜੀਵ ਇਸਤਰੀ ਸੁਚੱਜੀ ਬਣ ਕੇ, ਗੁਣਵੰਤੀ ਬਣ ਕੇ, ਗੁਰੂ ਵਾਲੀ ਬਣ ਕੇ ਉਸ ਸ਼ਹੁ ਨਾਲ ਜੁੜ ਜਾਵੇਂ ਤਾਂ ਫਿਰ ਉਹ ਸ਼ਹੁ ਪਰਮਾਤਮਾ ਪਰਮੇਸ਼ਵਰ ਵੀ ਤੇਰੇ ਉੱਤੇ ਅਪਾਰ ਬਖਸ਼ਿਸ਼ਾਂ, ਰਹਿਮਤਾਂ, ਖੁਸ਼ੀਆਂ ਵਰਤਾਏਗਾ। ਤੇਰਾ ਜੀਵਨ ਫਿਰ ਆਨੰਦਮਈ ਹੋ ਜਾਏਗਾ। ਤੇਰੇ ਜੀਵਨ ਵਿੱਚ ਸਿੱਖੋ, ਜੀਵਨ 'ਚ ਉਤਰਾਅ ਚੜ੍ਹਾਅ ਤਾਂ ਆਉਂਦੇ ਰਹਿੰਦੇ ਆ ਨਾ, ਦੁੱਖ ਸੁੱਖ ਤਾਂ ਆਉਂਦੇ, ਇਹਨੂੰ ਹੀ ਜ਼ਿੰਦਗੀ ਕਹਿੰਦੇ ਆ। ਕਦੇ ਦਿਨ ਆ ਗਿਆ, ਕਦੇ ਰਾਤ ਆ ਗਈ, ਕਦੇ ਸਾਵਣ ਆ ਗਿਆ, ਕਦੇ ਪੱਤਝੜ ਹੈ, ਕਦੇ ਜੇਠ ਹਾੜ ਹੈ, ਕਦੇ ਪੋਹ, ਇਹ ਤਾਂ ਚੱਲਦਾ ਹੀ ਰਹਿਣਾ। ਇਹਦਾ ਮਤਲਬ ਇਹ ਨਹੀਂ ਕਿ ਮੈਂ ਆਪਣੇ ਪਤੀ ਦਾ ਸਾਥ ਛੱਡ ਕੇ ਅਤੇ ਹੋਰ ਥਾਂ ਭਟਕ ਜਾਂ, ਨਹੀਂ। ਅਸੀਂ ਇੱਕ ਪਰਮੇਸ਼ਵਰ ਦੇ ਨਾਲ ਜੁੜਨਾ ਹੈ। ਸਮਾਂ ਭਾਵੇਂ ਜਿੱਦਾਂ ਦਾ ਮਰਜ਼ੀ ਆ ਜਾਏ, ਅਸੀਂ ਸੁਹਾਗਣ ਬਣ ਕੇ ਪਤਾ ਕੀ ਕਹਿਣਾ, ਜੇ ਸੁੱਖ ਦੇ ਤਾਂ ਤੁਝੇ ਅਰਾਦੀ ਦੁੱਖ ਪੀ, ਤੁਝੇ ਧਿਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ ਦਾਤਿਆ। ਤੂੰ ਹੀ ਮੇਰਾ ਮਾਲਕ ਹੈ, ਤੂੰ ਹੀ ਮੇਰਾ ਪਤੀ ਹੈ, ਖਸਮ ਹੈ, ਜੀਵਨ ਸਾਥੀ ਹੈ, ਮੈਂ ਤੇਰਾ ਦਰ ਛੱਡ ਕੇ ਕਿਸੇ ਹੋਰ ਦੇ ਦਰ ਕਿਉਂ ਜਾਵਾਂ। ਤੇਰੇ ਦਰ 'ਤੇ ਜੁੜ ਕੇ ਹੀ ਮੈਨੂੰ ਸੁੱਖ ਆਨੰਦ ਖੁਸ਼ੀਆਂ ਮਿਲਣੀਆਂ ਨੇ, ਕਿਉਂਕਿ ਉਹ ਆਨੰਦ ਜਿਹੜਾ ਅਸੀਂ ਪਾਉਣਾ ਚਾਹੁੰਦੇ ਹਾਂ ਉਹ ਪਰਮੇਸ਼ਵਰ ਦੇ ਨਾਮ ਵਿੱਚੋਂ ਮਿਲਣਾ ਹੈ। ਸਤਿਗੁਰੂ ਦੀ ਬਾਣੀ ਸਾਨੂੰ ਸੁਹਾਗਣ ਬਣਾਉਂਦੀ ਹੈ, ਸਤਿਗੁਰੂ ਦੀ ਬਾਣੀ ਸਾਨੂੰ ਗੁਣਵੰਤੀ ਬਣਾਉਂਦੀ ਹੈ, ਸੁਚੱਜੀ ਬਣਾਉਂਦੀ ਹੈ। ਪਰ ਮੈਨੂੰ ਪਹਿਲਾਂ ਆਪਣਾ ਆਪਾ ਪਤਾ ਹੋਵੇ ਕਿ ਮੈਂ ਕਿੱਥੇ ਖਲੋਤਾਂ, ਮੇਰੇ 'ਚ ਕਿੰਨੇ ਅਵਗਣ ਨੇ, ਕਿੰਨੀਆਂ ਖਾਮੀਆਂ ਨੇ, ਕਿੰਨੀਆਂ ਬੁਰਿਆਈਆਂ ਨੇ, ਫਿਰ ਅਸੀਂ ਵਾਹਿਗੁਰੂ ਜੀ ਅੱਗੇ ਬੇਨਤੀ ਕਰ ਸਕਾਂਗੇ।

ਇਹ ਸਾਡੀ ਬੇਨਤੀ ਹੈ ਮਹਾਰਾਜ। ਅਸੀਂ ਸਾਰੇ ਜਿੰਨੇ ਵੀ ਤੁਹਾਡੇ ਦਰ 'ਤੇ ਆਏ ਹਾਂ, ਗੁਣਵੰਤੀ ਗੁਣ ਸ਼ੁਭ ਗੁਣ ਗ੍ਰਹਿਣ ਕਰਨ ਵਾਸਤੇ ਆਏ ਹਾਂ, ਕੁਚੱਜੀ ਤੋਂ ਸੁਚੱਜੀ ਬਣਨ ਲਈ ਆਏ ਹਾਂ, ਅਤੇ ਸਾਡੇ 'ਤੇ ਤਰਸ ਕਰ ਦਿਓ, ਸਾਨੂੰ ਸ਼ੁਭ ਗੁਣ ਦੇ ਕੇ ਸੁਚੱਜੀ ਬਣਾ ਦਿਓ, ਤਾਂ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਸੋਝੀ ਦੇਣ, ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੀ ਔਰ ਬਾਣੀ ਦੇ ਧਾਰਨੀ ਬਣਾਉਣ, ਅੱਜ ਦੇ ਪਾਵਨ ਬਚਨ ਆਪਣੇ ਹਿਰਦੇ 'ਚ ਵਸਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦਿ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸੁਮਰਿਐ ਕਲਮਉ ਨਿਦਾਵਿਤਾਏ।

ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ

ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ।

ਅਖਰ ਵਾਧਾ ਘਾਟਾ ਭੁਲਚੁੱਕ ਮਾਫ਼ ਕਰਨੀ, ਆਪ ਜੀਆਂ ਦੇ ਦਰ 'ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ, ਦਰੋਂ ਘਰੋਂ ਗੁਰ

ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਸੰਗਤ ਗੁਰਸੰਗਤ ਗੁਰਸੰਗਤ ਇੱਕ ਉੱਤਮ ਪੰਥ ਸੁਣਿਆ

Vai guru.

ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋਗ ਕੀਤੋਈ

ਜੁਗੋ ਜੁਗ ਅਟਲ ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਦੇ ਸਾਂਝ ਰਹਿਬਰ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਹਫ਼ਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮਾਂ ਦੇ ਅੰਦਰ ਜੁੜਬਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਗੁਰੂ ਪਿਆਰ ਵਾਲਿਓ, ਜਿੱਥੇ ਗੁਰੂ ਬਾਬਾ ਜੀ ਕੀ ਪਾਵਨ ਬਾਣੀ ਸੁਖਮਨੀ ਸਾਹਿਬ ਦੇ ਜਾਪ ਕਰਦੇ ਹਾਂ, ਸਤਿਗੁਰੂ ਜੀ ਕੇ ਬਖਸ਼ੇ ਪਾਵਨ ਉਪਦੇਸ਼ ਬਖਸ਼ੀਆਂ ਪਾਵਨ ਸਿੱਖਿਆਵਾਂ ਨੂੰ ਦ੍ਰਿੜ ਕਰਨ ਦਾ ਯਤਨ ਕਰ ਰਹੇ ਸਾਂ। ਜੋ ਇਹਨਾਂ ਹਫ਼ਤਾਵਾਰੀ ਸਮਾਗਮਾਂ ਦੇ ਅੰਦਰ ਸੁਖਮਨੀ ਸਾਹਿਬ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਮਾਲਕ ਦੀ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ, ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ, ਇਹ ਪਵਨ ਬਚਨ ਸ਼ਲੋਕ ਰੂਪ ਦੇ ਵਿੱਚ ਸੁਖਮਨੀ ਸਾਹਿਬ ਜੀ ਕੀ ਪਵਨ ਬਾਣੀ ਦੇ ਸਿਰਲੇਖ ਹੇਠ ਬਾਣੀ ਦੀ 10ਵੀਂ ਅਸ਼ਟਪਦੀ ਦੇ ਨਾਲ ਲੱਗਦੇ ਸ਼ਲੋਕ ਰੂਪ ਵਿੱਚ ਇਹ ਪਵਨ ਬਚਨ ਸੁਭਾਇਮਾਨ ਹੈ। ਗੁਰੂ ਬਾਬਾ ਜੀ ਨੇ ਇਹਨਾਂ ਪਾਵਨ ਬਚਨਾਂ ਰਾਹੀਂ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਹਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਦੀ ਵਿਸ਼ਾਲਤਾ ਔਰ ਉਹਦੀ ਬੇਅੰਤਤਾ ਦਾ ਜ਼ਿਕਰ ਕੀਤਾ। ਇਹਦੇ ਵਿੱਚ ਨਾ ਜੀ ਸਤਿਗੁਰੂ ਨੇ ਅਕਾਲ ਪੁਰਖ ਪਰਮੇਸ਼ਵਰ ਦੇ ਜਿਹੜੇ ਜਸ ਕਰਨ ਵਾਲੇ ਉਹਦੀ ਉਸਤਤ ਗਾਉਣ ਵਾਲੇ ਉਹਨਾਂ ਨੂੰ ਸੰਬੋਧਨ ਕਰਦਿਆਂ ਅਤੇ ਮਾਲਕ ਨੇ ਨਾਲ ਇਹ ਦੱਸਿਆ ਵੀ ਕਿਸੇ ਕੋਲ ਅਖੀਰ ਅੰਤ ਨਹੀਂ, ਭਾਵੇਂ ਉਸਤਤ ਕਰਨ ਵਾਲੇ ਉਹਦੇ ਅਨੇਕਾਂ ਹੀ ਜਨ ਨੇ। ਫਿਰ ਜਦੋਂ ਸਾਰੀ ਅਸ਼ਟਪਦੀ ਪੜ੍ਹਾਂਗੇ ਜੀ, ਇਸ ਅਸ਼ਟਪਦੀ ਵਿੱਚ ਗੁਰੂ ਸਾਹਿਬ ਨੇ ਕਈ ਕੋਟ ਸ਼ਬਦ ਬਹੁਤਾਤ ਵਰਤਿਆ। ਹੁਣ ਕਈ ਕੋਟ ਮਤਲਬ ਕਈ ਕਰੋੜਾਂ। ਇਸੇ ਤਰ੍ਹਾਂ ਜਦੋਂ ਕਿਉਂਕਿ ਅਸ਼ਟਪਦੀ ਜਿਹੜੀ ਅੱਠ ਪਦੇ ਨੇ ਉਹਨਾਂ ਨੇ ਸ਼ਲੋਕ ਦਾ ਵਿਸਥਾਰ ਕਰਨਾ ਹੈ ਸਾਰੀ ਅਸ਼ਟਪਦੀ ਨੇ। ਹੁਣ ਸ਼ਲੋਕ ਵਿੱਚ ਗੁਰੂ ਸਾਹਿਬ ਸ਼ਬਦ ਅਨੇਕ ਵਰਤ ਰਹੇ ਨੇ, ਅਸ਼ਟਪਦੀ ਵਿੱਚ ਕਈ ਕੋਟ ਵਰਤ ਲਿਆ। ਕਈ ਕੋਟ ਮਤਲਬ ਕਈ ਕਰੋੜਾਂ, ਅਨੇਕ ਮਤਲਬ ਅਨੇਕਾਂ, ਭਾਵਰਥ ਰੂਪ ਵਿੱਚ ਇੱਕੋ। ਉਸਤਤ ਕਰਹਿ, ਉਸਤਤ ਉਸਤਤੀ ਵਡਿਆਈ ਜਸ ਸ਼ੋਭਾ ਕਰਦੇ ਨੇ ਕੌਣ? ਅਨੇਕ ਜਨ, ਅਨੇਕਾਂ ਹੀ ਸੇਵਕ, ਅਨੇਕਾਂ ਸੇਵਕ ਨੇ ਜਿਹੜੇ ਉਹਦੀ ਉਸਤਤ ਗਾਉਂਦੇ ਨੇ। ਪਰ ਉਹ ਜਿੰਨੇ ਵੀ ਉਸਤਤੀ ਗਾਉਣ ਵਾਲੇ ਨੇ ਸਤਿਗੁਰੂ ਕਹਿੰਦੇ ਅੰਤ ਨ ਪਾਰਾਵਾਰ, ਉਹਨਾਂ ਕੋਲ ਅੰਤ, ਉਹਨਾਂ ਦੇ ਕੋਲ ਪਾਰਾਵਾਰ ਕੋਈ ਨਹੀਂ ਹੈ, ਬਸ ਉਹ ਗਾ ਰਹੇ ਨੇ। ਜਿਹੜਾ ਗਾਉਣ ਵਾਲਾ ਹੈ ਨਾ ਉਹ ਗਾ ਰਿਹਾ, ਉਹਦੀ ਉਸਤਤ ਕਰ ਰਿਹਾ। ਪਰ ਇਹ ਨਹੀਂ ਵੀ ਗਾਉਣ ਵਾਲਾ ਇਹ ਆਖੇ ਵੀ ਹੁਣ ਮੈਂ ਤੇ ਅਕਾਲ ਪੁਰਖ ਦੇ ਅਖੀਰ ਤੇ ਪਹੁੰਚ ਗਿਆ, ਜਾਂ ਉਹਦੀ ਉਸਤਤ ਕਰਨ ਵਾਲਾ ਆਖੇ ਵੀ ਮੈਂ ਤੇ ਉਹਦੇ ਅੰਤ ਤੱਕ ਪਹੁੰਚ ਗਿਆ, ਇਦੋਂ ਅੱਗੇ ਆ ਕੇ ਅਕਾਲ ਪੁਰਖ ਖਤਮ ਹੋ ਜਾਂਦਾ, ਉਹਦੀ ਹੋਂਦ ਮੁੱਕ ਜਾਂਦੀ, ਉਹਦੀ ਵਡਿਆਈ ਮੁੱਕ ਜਾਂਦੀ, ਉਹਦਾ ਇਦਾਂ ਦਾ ਕੋਈ ਕਾਰਨ ਨਹੀਂ। ਸਤਿਗੁਰੂ ਕਹਿੰਦੇ ਵੀ ਹੁਣ ਅਨੇਕਾਂ ਜਨ ਮਿਲ ਕੇ ਉਸਤਤ ਗਾ ਰਹੇ ਨੇ, ਅੰਤ ਨਾ ਪਾਰਾਵਾਰ, ਕਿਸੇ ਰੂਪ ਵਿੱਚ ਵੀ ਕੋਈ ਅੰਤ ਪਾਰਾਵਾਰ ਨਹੀਂ ਹੈ। ਹੁਣ ਅੰਤ ਪਾਰਾਵਾਰ ਇੱਥੇ ਦੋ ਚੀਜ਼ਾਂ ਦਾ ਕਹਿ ਲਓ, ਨਾ ਤੇ ਅੰਤ ਪਾਰਾਵਾਰ ਉਹਨਾਂ ਦਾ ਜਿਹੜੇ ਗਾਉਣ ਵਾਲੇ ਨੇ, ਕਿਉਂਕਿ ਅਨੇਕ ਸ਼ਬਦ ਵਰਤਿਆ, ਅਨੇਕਾਂ ਵਿੱਚ ਕਿੰਨੇ ਵੀ ਹੋ ਸਕਦੇ ਨੇ, ਅਨੇਕਾਂ ਵਿੱਚ ਕਿੰਨੇ ਵੀ ਹੋ ਸਕਦੇ, ਕੋਈ ਗਿਣਤੀ ਨਹੀਂ ਹੈ, ਕੋਈ ਮਿੱਥਿਆ ਹੋਇਆ ਨਹੀਂ ਹੈ। ਇਸੇ ਤਰ੍ਹਾਂ ਕਈ ਕੋਟ ਜਿਹੜਾ ਸ਼ਬਦ ਹੈ ਉਹ ਕਈ ਕਰੋੜਾਂ, ਮਿੱਥਿਆ ਥੋੜ੍ਹੀ ਹੈ, ਕਈ ਕਰੋੜਾਂ ਹੋ ਸਕਦੇ। ਅਨੇਕਾਂ ਜਨ, ਬਹੁਤ ਜਣੇ ਮਿਲ ਕੇ ਅਕਾਲ ਦੀ ਉਸਤਤ ਗਾਉਂਦੇ ਨੇ, ਪਰ ਅੰਤ ਨਾ ਪਾਰਾਵਾਰ, ਨਾ ਕੋਈ ਅੰਤ ਹੈ ਅਤੇ ਨਾ ਕੋਈ ਪਾਰਾਵਾਰ। ਇਸੇ ਪਾਵਨ ਬੋਲਾਂ ਦੇ ਵਿਸਥਾਰ ਲਈ ਨਾ ਆਪਾਂ ਇੱਕ ਬਚਨ ਗੁਰੂ ਨਾਨਕ ਸਾਹਿਬ ਦਾ ਪੜ੍ਹ ਲੈਂਦੇ, ਜਿਹਦੇ ਵਿੱਚ ਮਾਲਕ ਜੀ ਜ਼ਿਕਰ ਕਰਦੇ, ਸੁਣ ਵੱਡਾ ਆਖੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ,
ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਕਿਸੇ ਕੋਲ ਵਡਿਆਈ ਨਹੀਂ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀਂ ਥਾਕ ਰਹਾਈਆ। ਫਿਰ ਆਖਣ ਵਾਲਾ, ਉਸਤਤ ਕਰਨ ਵਾਲਾ ਕਿਆ ਵੇਚਾਰਾ, ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਹੁਣ ਸਾਰੇ ਉਹਦੇ ਭੰਡਾਰ ਸਿਫਤ ਨਾਲ ਭਰੇ ਹੋਏ, ਉਹਦੀ ਨਾ ਵਡਿਆਈ ਉਹਦੀ ਉਸਤਤ। ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਇਸੇ ਵਿੱਚ ਫਿਰ ਮਾਲਕ ਜੀ ਨਾਲ ਜ਼ਿਕਰ ਕਰਦੇ ਵੀ ਜੇ ਕਿਤੇ ਉਸ ਅਕਾਲ ਪੁਰਖ ਨੂੰ ਗਾਉਣ ਵਾਲੇ ਨਾ ਜਿੰਨੇ ਮਰਜ਼ੀ, ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮਜ਼ਾਤ, ਨਾਨਕ ਨਾਵੈ ਬਾਜ ਸਨਾਤ। ਭਾਵ ਇਹ ਹੈ ਜੀ, ਅਕਾਲ ਪੁਰਖ ਪਰਮੇਸ਼ਵਰ ਨੂੰ ਗਾਉਣ ਵਾਲੇ, ਉਹਦਾ ਜਸ ਕਰਨ ਵਾਲੇ ਜਿੰਨੇ ਮਰਜ਼ੀ ਹੋਣ, ਕਿਸੇ ਤਰੀਕੇ ਵੀ ਉਹਦਾ ਅੰਤ ਉਹਦਾ ਅਖੀਰ ਕਿਸੇ ਕੋਲ ਨਹੀਂ ਹੈ। ਕਿਉਂ? ਕਿਉਂਕਿ ਗਾਉਣ ਵਾਲੇ ਦੀ ਪਾਇਆ ਮੁੱਕ ਜਾਂਦੀ ਹੈ, ਜਿਹਨੂੰ ਗਾਵਿਆ ਜਾ ਰਿਹਾ ਉਹਦੀ ਪਾਇਆ ਬਹੁਤ ਵਿਸ਼ਾਲ ਹੈ। ਜਿਹੜਾ ਗਾਉਣ ਵਾਲਾ ਹੈ ਉਹਦਾ ਅਖੀਰ ਹੋ ਜਾਂਦਾ ਹੈ, ਪਰ ਜਿਹਨੂੰ ਗਾਇਆ ਜਾ ਰਿਹਾ ਉਹਦਾ ਕਦੇ ਅਖੀਰ ਮਿਲਿਆ ਨਹੀਂ। ਇਸੇ ਤਰ੍ਹਾਂ ਉਹਦੀ ਉਸਤਤੀ ਉਹਦੀ ਵਡਿਆਈ ਭਾਵੇਂ ਸਾਰਾ ਜਹਾਨ ਕਰਦਾ ਰਵੇ, ਸਾਰਾ ਸੰਸਾਰ ਕਰਦਾ ਰਵੇ, ਸ਼ਬਦ ਇਹ ਹੀ ਵਰਤਣੇ ਪੈਣਗੇ ਜੀ, ਅੰਤ ਨਾ ਪਾਰਾਵਾਰ। ਕੋਈ ਅੰਤ ਪਾਰਾਵਾਰ ਨਹੀਂ, ਕੋਈ ਅਖੀਰ ਨਹੀਂ। ਉਹ ਬਹੁਤ ਵੱਡਾ ਹੈ, ਬਹੁਤ ਵਿਸ਼ਾਲ ਹੈ। ਉੱਤੇ ਜੀਵ ਹੈ ਜੀ ਜਿਹੜਾ ਯਤਨ ਕਰਦਾ ਹੋਇਆ ਇਹ ਆਖਦਾ ਜਾਂ ਆਖਣ ਦੀ ਕੋਸ਼ਿਸ਼ ਕਰਦਾ ਵੀ ਮੈਂ ਅਕਾਲ ਦੀ ਵਡਿਆਈ ਉਹਦੀ ਉਸਤਤ ਗਾਵਾਂ, ਪਰ ਉਹਦੀ ਉਸਤਤ ਨੂੰ ਕਦੇ ਵੀ ਅਸੀਂ ਸੰਪੂਰਨ ਰੂਪ ਵਿੱਚ ਗਾ ਨਹੀਂ ਸਕਦੇ। ਸਾਡੀ ਕੀਤੀ ਹੋਈ ਉਸਤਤ ਓਨੀ ਕੁ ਹੈ ਜਿੰਨੀ ਕੁ ਸਾਨੂੰ ਸਮਝ ਲੱਗੀ, ਜਿੰਨੀ ਕੁ ਸਾਡੇ ਕੋਲ ਮਤ ਹੈ, ਉਸ ਮਤ ਦੇ ਨਾਲ ਜਿੰਨੀ ਕੁ ਸਮਝ ਲੱਗੀ ਓਨੀ ਕੁ ਅਸੀਂ ਉਸਤਤ ਗਾਈ। ਸਾਡੀ ਉਸਤਤ ਅਧੂਰੀ ਹੈ, ਪਰ ਅਕਾਲ ਪੁਰਖ ਪਰਮੇਸ਼ਵਰ ਅਧੂਰਾ ਨਹੀਂ, ਉਹ ਸੰਪੂਰਨ ਹੈ, ਸਦਾ ਹੀ ਵਿਸ਼ਾਲ ਹੈ। ਉਹਦਾ ਅੰਤ ਉਹਦਾ ਅਖੀਰ ਕਿਸੇ ਵੀ ਗੁਣੀ ਜਨ ਕੋਲ ਨਹੀਂ, ਭਾਵੇਂ ਜਿੰਨੇ ਮਰਜ਼ੀ ਹੋਣ। ਸਾਹਿਬ ਕਹਿੰਦੇ ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਇੱਕ ਰਤਾ ਮਾਤਰ ਵੀ ਤੇਰੀ ਵਡਿਆਈ ਨੂੰ ਬਿਆਨ ਕੀਤਾ ਨਹੀਂ ਜਾ ਸਕਦਾ, ਭਾਵੇਂ ਤੇਰੀ ਉਸਤਤ ਗਾਉਣ ਵਾਲੀ

ਗੁਰੂ ਸਾਹਿਬ ਨੇ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ। ਉਸ ਅਕਾਲ ਪੁਰਖ ਨੇ ਬੜੀਆਂ ਵਿਧੀਆਂ ਦੇ ਨਾਲ ਬੜੇ ਤਰੀਕਿਆਂ ਦੇ ਨਾਲ ਉਹਦੀ ਰਚਨਾ ਰਚੀ ਹੈ। ਆ ਸਾਰਾ ਸੰਸਾਰ, ਜੇ ਅਸੀਂ ਸੰਸਾਰ ਦੀਆਂ ਰਚਨਾਵਾਂ ਨੂੰ ਸਮਝਣ ਦੀ ਯਤਨ ਕੋਸ਼ਿਸ਼ ਕਰੀਏ ਤਾਂ ਸਾਡੇ ਕੋਲ ਇਹਦਾ ਵੀ ਕੋਈ ਅਖੀਰ ਨਹੀਂ ਹੈ, ਕਿਉਂਕਿ ਬਹੁ ਵਿਧ ਅਨੇਕ ਪ੍ਰਕਾਰ। ਬਹੁ ਵਿਧ ਮਤਲਬ ਬੜੀਆਂ ਵਿਧੀਆਂ, ਅਨੇਕਾਂ ਪ੍ਰਕਾਰ, ਪ੍ਰਕਾਰ ਮਤਲਬ ਕਿਸਮਾਂ, ਅਨੇਕਾਂ ਤਰੀਕਿਆਂ ਦੇ ਨਾਲ, ਅਨੇਕਾਂ ਢੰਗਾਂ ਦੇ ਨਾਲ, ਔਰ ਅਨੇਕਾਂ ਤਰ੍ਹਾਂ ਦੀ ਰਚਨਾ ਰਚੀ ਹੈ ਉਹਨੇ, ਅੰਤ ਨਹੀਂ ਹੈ ਉਹਨੇ। ਜਿਵੇਂ ਆਪਾਂ ਇੱਕ ਪਾਵਨ ਬਚਨ ਪੜ੍ਹਦੇ ਹਾਂ ਜੀ ਗੁਰੂ ਕਲਗੀਧਰ ਸਾਹਿਬ ਜੀ ਦਾ, ਅੰਡਜ ਜੇਰਜ ਸੇਤਜ ਉਤਪੁਜ, ਹੈ ਨਾ। ਉਹ ਹੁਣ ਸਾਰੇ ਦੇ ਸਾਰੇ ਭਾਵੇਂ ਕੋਈ, ਹੈ ਨਾ, ਇਹ ਚਾਰ ਖਾਣੀਆਂ ਨੇ ਜਿਹੜੀਆਂ ਸੰਸਾਰ ਨੇ ਮੰਨੀਆਂ ਵੀ ਇਹਨਾਂ ਚਾਰ ਖਾਣੀਆਂ ਦੇ ਰਾਹੀਂ ਜੀਵਾਂ ਦੀ ਪੈਦਾਇਸ਼ ਹੁੰਦੀ ਹੈ ਚਾਰ ਤਰੀਕਿਆਂ ਦੇ ਨਾਲ, ਅੰਡਜ ਜੇਰਜ ਸੇਤਜ ਔਰ ਉਤਪਜ ਉਤਪੁਜ। ਅੰਡਜ ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੇਰਜ ਜੇਰ ਤੋਂ ਪੈਦਾ ਹੋਣ ਵਾਲੇ, ਸੇਤਜ ਪਸੀਨੇ ਤੋਂ ਪੈਦਾ ਹੋਣ ਵਾਲੇ, ਉਤਪੁਜ ਜ਼ਮੀਨ ਦੇ ਵਿੱਚੋਂ ਉੱਗਣ ਵਾਲੇ। ਇਹ ਚਾਰ ਤਰੀਕਿਆਂ ਦੇ ਨਾਲ ਸੰਸਾਰ ਨੇ ਮੰਨਿਆ ਵੀ ਇਹ ਜੀਵ ਇੱਦਾਂ ਇਹਨਾਂ ਦੀ ਪੈਦਾਇਸ਼ ਹੁੰਦੀ ਹੈ। ਪਰ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ ਤਾਂ ਬਾਪੂ ਨਾਨਕ ਜੀ ਨੇ ਬੜੇ ਸਪਸ਼ਟ ਜਿਹੇ ਸ਼ਬਦ ਵਰਤੇ ਨੇ, ਕੇਤੀਆਂ ਖਾਣੀ ਕੇਤੀਆਂ ਬਾਣੀ। ਕੋਈ ਗਿਣਤੀ ਨਹੀਂ ਹੈ ਨਾ ਖਾਣੀਆਂ ਦੀ ਅਤੇ ਨਾ ਬਾਣੀਆਂ ਦੀ, ਸਿਰਫ ਸੰਸਾਰ, ਕਿਉਂਕਿ ਬਹੁਤਾਤ ਸਾਨੂੰ ਜੀਵ ਜਿਹੜੇ ਉਹ ਇਸੇ ਖਾਣੀਆਂ ਵਿੱਚੋਂ ਉਪਜੇ ਹੋਏ ਵੇਖਣ ਨੂੰ ਮਿਲਦੇ ਨੇ। ਕੋਈ ਆਂਡਿਆਂ 'ਚੋਂ ਪੈਦਾ ਹੋ ਰਿਹਾ, ਕੋਈ ਪਸੀਨੇ 'ਚੋਂ ਪੈਦਾ ਹੋ ਰਿਹਾ, ਕੋਈ ਜੇੜ ਤੋਂ ਪੈਦਾ ਹੋ ਰਿਹਾ, ਅਤੇ ਕੋਈ ਜ਼ਮੀਨ ਦੇ ਵਿੱਚੋਂ। ਬਹੁਤਾਤ ਸਾਨੂੰ ਜੀਵ ਇਹਨਾਂ ਕਾਰਨਾਂ ਕਰਕੇ ਪੈਦਾਇਸ਼ ਜਿਹੜੀ ਉਹਨਾਂ ਜੀਵਾਂ ਦੀ ਨਜ਼ਰ ਆਉਂਦੀ, ਇਸ ਕਰਕੇ ਚਾਰ ਖਾਣੀਆਂ ਸੰਸਾਰ ਕਹਿੰਦਾ। ਮਾਲਕ ਜੀ ਨੇ ਜਦੋਂ ਬਾਣੀ 'ਚ ਜ਼ਿਕਰ ਕੀਤਾ, ਸਤਿਗੁਰੂ ਕਹਿੰਦੇ ਅੰਡਜ ਜੇਰਜ ਸੇਤਜ ਉਤਪੁਜ ਤੇਰੇ ਕੀਤੇ ਜਨਤਾ, ਭਾਵੇਂ ਇਹ ਸਾਰੇ ਜੀਵ ਨੇ ਜਿੰਨੇ ਵੀ ਨੇ ਨਾ ਚਾਰੇ ਖਾਣੀਆਂ 'ਚੋਂ ਪੈਦਾ ਹੋਣ ਵਾਲੇ ਮਾਲਕ ਜੀ, ਉਹ ਇਹ ਵੀ ਤੇਰੇ ਕੀਤੇ ਹੋਏ ਨੇ, ਤੇਰੇ ਕੀਤੇ ਜਨਤਾ, ਇਹ ਤੇਰੇ ਪੈਦਾ ਕੀਤੇ ਹੋਏ ਨੇ ਜਿੰਨੇ ਵੀ ਜੀਵ ਨੇ। ਫਿਰ ਕੋਈ ਭਾਵੇਂ ਪਸ਼ੂ ਰੂਪ 'ਚ ਹੈ, ਕੋਈ ਪੰਛੀ ਰੂਪ 'ਚ ਹੈ, ਕੋਈ ਮਨੁੱਖ ਰੂਪ ਵਿੱਚ ਹੈ, ਕੋਈ ਬਨਸਪਤੀ ਪੇੜ ਪੌਦੇ ਦੇ ਰੂਪ ਵਿੱਚ ਹੈ, ਜਾਂ ਕਿਸੇ ਹੋਰ ਜੀਵ ਦੇ ਰੂਪ ਵਿੱਚ ਹੈ, ਤੇਰੇ ਕੀਤੇ ਜਨਤਾ, ਇਹ ਸਾਰੇ ਜੰਤ ਤੇਰੇ ਕੀਤੇ ਹੋਏ ਨੇ। ਬਹੁ ਵਿਧ ਅਨੇਕ ਪ੍ਰਕਾਰ, ਅਨੇਕਾਂ ਤਰੀਕਿਆਂ ਨਾਲ ਨਾ। ਅਤੇ ਫਿਰ ਵੇਖੋ ਇੱਕ ਪਾਵਨ ਬਚਨ, ਮੇਰੇ ਸਾਹਿਬ ਜਦੋਂ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ 'ਚ ਜ਼ਿਕਰ ਕਰਦੇ, ਮੇਰੇ ਪ੍ਰਭ ਸੱਚ ਹੈ ਇੱਕ ਖੇਲ ਰਚਾਇਆ, ਕੋਈ ਨਾ ਕਿਸ ਹੀ ਜਿਹਾ ਉਪਾਇਆ। ਫਿਰ ਉਹਨੇ ਜਿੰਨੇ ਜੀਵ ਪੈਦਾ ਕੀਤੇ ਸਾਰੇ ਵੱਖਰੇਵਿਆਂ ਨਾਲ ਭਰੇ, ਕੋਈ ਕਿਸੇ ਵਰਗਾ ਪੈਦਾ ਨਹੀਂ ਕੀਤਾ, ਸਾਰੇ ਵੱਖੋ ਵੱਖਰੇ ਨੇ। ਕਿਸੇ ਵੀ ਜੀਵ ਦੀ ਭਾਵੇਂ ਆਪਾਂ ਬਾਹਰੀ ਬਣਤਰ ਦੀ ਗੱਲ ਕਰ ਲਈਏ, ਭਾਵੇਂ ਸੁਭਾਅ ਦੀ ਗੱਲ ਕਰ ਲਈਏ, ਇੱਥੋਂ ਤੱਕ ਮਨੁੱਖਾਂ ਦੇ ਵਿਚਰਨ ਦਾ ਢੰਗ ਤੌਰ ਤਰੀਕਾ ਵੀ ਕਿਸੇ ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ,

ਨੂੰ ਆਪਾਂ ਪਾਵਨ ਬਚਨ ਜਦੋਂ ਪੜ੍ਹਦੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ, ਮਾਲਕ ਜੀ ਕਹਿੰਦੇ ਨਾ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸਹਿ ਦੇ ਲੈਸੈਂ ਜਿੰਦ ਕਵਾਓ, ਕਰ ਆਸਨ ਡਿੱਠੋ ਚਾਓ। ਇਸੇ ਤਰ੍ਹਾਂ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨੀ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਸਾਰਾ ਸੰਸਾਰ ਉਹਦਾ ਬਣਾਇਆ, ਜਿੰਨੇ ਵੀ ਜੀਵ ਉਹਨੇ ਪੈਦਾ ਕੀਤੇ ਜੀ, ਕੋਈ ਕਿਸੇ ਵਰਗਾ ਪੈਦਾ ਨਹੀਂ ਕੀਤਾ, ਬੜੀਆਂ ਵਿਧੀਆਂ ਨਾਲ ਸੰਸਾਰ ਬਣਾ ਰਿਹਾ। ਜਦੋਂ ਆਪਾਂ ਅਕਾਲ ਪੁਰਖ ਪਰਮੇਸ਼ਵਰ ਦੇ ਸੰਸਾਰ ਬਣਾਉਣ ਦੀ ਗੱਲ ਕਰੀਏ ਤਾਂ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੇ 'ਤੇ ਲਈ ਇਹ ਬੜਾ ਸੁਖਾਲਾ ਜਿਹਾ ਖੇਡ ਹੈ ਜੋ ਉਹਨੇ ਇੱਕ ਖਿਨ ਮਾਤਰ ਸਮੇਂ ਵਿੱਚ ਰਚਿਆ ਹੈ। ਖਿਨ ਮਾਤਰ ਸਮੇਂ ਵਿੱਚ ਰਚਦਿਆਂ ਹੋਇਆਂ ਕੀਤਾ ਪਸਾਓ, ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ। ਜਾਂ ਪਾਵਨ ਬਚਨ ਆਪਾਂ ਪੜ੍ਹਦੇ, ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ ਜਲ, ਤੇ ਤੇਰੇ ਭਵਨ ਸਾਜਿਆ ਘੱਟ ਘੱਟ ਜੋਤ ਸਮੋਏ। ਸਾਰਾ ਕੁਝ ਉਹਦੇ ਹੱਥ ਵੱਸ ਹੈ, ਬਹੁ ਬੇਦ ਅਨਕ ਪ੍ਰਕਾਰ ਹੈ। ਬਸ ਨਾ ਅਸੀਂ ਉਹ ਵਿਧੀਆਂ ਸਮਝ ਸਕਦੇ ਹਾਂ, ਨਾ ਅਸੀਂ ਉਹ ਕਿਸਮਾਂ ਸਮਝ ਸਕਦੇ ਹਾਂ। ਜੀਵਾਂ ਦੀਆਂ ਕਿਸਮਾਂ ਵੇਖਣ ਲੱਗ ਜਾਓ, ਕੋਈ ਥਾਂ ਪਾਰਾਵਾਰ ਨਹੀਂ ਹੈ। ਵਿਧੀਆਂ ਵੇਖਣ ਲੱਗ ਜਾਓ, ਕੋਈ ਥਾਂ ਪਾਰਾਵਾਰ ਨਹੀਂ ਹੈ। ਬਸ ਇੰਨਾ ਆਖ ਸਕਦੇ ਹਾਂ, ਜੋ ਕੁਝ ਸੰਸਾਰ ਉੱਤੇ ਅਸੀਂ ਹੁੰਦਾ ਵੇਖ ਰਹੇ ਹਾਂ ਜਾਂ ਜੋ ਕੁਝ ਹੋ ਰਿਹਾ ਹੈ, ਉਹਦੇ ਮਗਰ ਕੋਈ ਨਾ ਕੋਈ ਵਿਧੀ, ਕੋਈ ਨਾ ਕੋਈ ਕਾਰਨ 'ਤੇ ਕੰਮ ਕਰ ਹੀ ਰਿਹਾ, ਜਿਸ ਕਰਕੇ ਉਹ ਸਾਰੀ ਦੀ ਸਾਰੀ ਰਚਨਾ ਅਤੇ ਉਹ ਸਾਰੇ ਦਾ ਸਾਰਾ ਖੇਡ ਅਕਾਲ ਪੁਰਖ ਦਾ ਵਰਤਾਇਆ ਹੋਇਆ ਵਰਤਿਆ ਹੈ। ਅਨੇਕਾਂ ਤਰੀਕੇ ਨੇ ਨਾ ਜੀ, ਅਤੇ ਉਹ ਕੋਈ ਨਾ ਕੋਈ ਤਰੀਕਾ ਅਤੇ ਕੋਈ ਨਾ ਕੋਈ ਢੰਗ ਅਤੇ ਹਰ ਕਰਮ ਦੇ ਪਿੱਛੇ ਕਰਮ ਕਰ ਰਿਹਾ। ਜਿੰਨੇ ਵੀ ਕਰਮ ਨੇ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੋਏਗਾ। ਉਹਨੇ ਤਰੀਕਾ ਬਣਾਉਣਾ ਨਾ, ਉਹਨੇ ਵਿਧੀ ਬਣਾਉਣੀ ਹੈ, ਅਤੇ ਵਿਧੀ ਬਣਾਉਣ ਲੱਗਿਆਂ ਉਹ ਵਿਧੀ ਦਾ ਉਸ ਵਿਧਾਤੇ ਦਾ ਇਹ ਵਿਧਾਨ ਹੈ, ਉਹ ਵਿਧੀ ਬਣਾਉਣ ਲੱਗਿਆਂ ਨਾ ਕਿਸੇ ਤੋਂ ਸਲਾਹ ਲੈਂਦਾ, ਨਾ ਕੋਈ ਮਸ਼ਵਰਾ। ਉਹਨੇ ਬਸ ਇੱਕ ਕੋਈ ਨਾ ਕੋਈ ਕਾਰਨ ਜਿਹੜਾ ਉਹ ਸਹਿਜ ਸੁਭਾਅ ਉਹਨੇ ਪੈਦਾ ਕਰ ਦੇਣਾ, ਸਹਿਜ ਸੁਭਾਅ ਉਹ ਕਾਰਨ ਬਣ ਜਾਣਾ। ਜਦੋਂ ਉਹ ਕਾਰਨ ਬਣ ਗਿਆ, ਫਿਰ ਜਿਵੇਂ ਉਸ ਵਿਧਾਤੇ ਨੇ ਰਚਨਾ ਰਚੀ ਹੈ, ਉਹਨੇ ਉਸੇ ਵਿਧਾਨ ਮੁਤਾਬਕ, ਉਸ ਨਿਯਮ ਦੇ ਮੁਤਾਬਕ, ਉਹ ਚਾਹੇ ਜੀਵ ਦੇ ਕਰਮਾਂ ਦਾ ਨਤੀਜਾ ਜੀਵ ਦੇ ਸਾਹਮਣੇ ਆਉਣਾ, ਫਿਰ ਉਹ ਭਾਵੇਂ ਚੰਗੇ ਹੋਣ ਭਾਵੇਂ ਮੰਦੇ, ਜੇ ਚੰਗੇ ਨੇ ਚੰਗਿਆਂ ਦਾ ਨਤੀਜਾ ਵੀ ਕਿਸੇ ਵਿਧੀ ਨਾਲ ਸਾਹਮਣੇ ਆਉਂਦਾ, ਅਤੇ ਜੇ ਮਾੜੇ ਨੇ ਤਾਂ ਫਿਰ ਉਹਨਾਂ ਮਾੜਿਆਂ ਦਾ ਨਤੀਜਾ ਵੀ ਕਿਸੇ ਨਾ ਕਿਸੇ ਵਿਧੀ ਦੇ ਨਾਲ ਹੀ ਸਾਹਮਣੇ ਆਉਂਦਾ। ਜਦੋਂ ਆ ਜਾਂਦਾ, ਫਿਰ ਮਨੁੱਖ ਦੇ ਚੰਗੇ ਮਾੜੇ ਕਰਮਾਂ ਦੇ ਨਤੀਜੇ ਅਨੁਸਾਰ ਮਨੁੱਖ ਸੁੱਖ ਦੁੱਖ ਜੋ ਵੀ ਹੈ ਉਹ ਭੋਗਦਾ, ਪਰ ਚੰਗੇ ਕਰਮਾਂ ਲਈ ਸ਼ਾਇਦ ਜੀਵ ਰਾਜ਼ੀ ਨਾ ਹੋਵੇ, ਸੁੱਖ ਜ਼ਰੂਰ ਚਾਹੁੰਦਾ, ਮੰਦੇ ਕਰਮਾਂ ਨੂੰ ਕਰੀ ਜਾਂਦਾ ਪਰ ਦੁੱਖਾਂ ਤੋਂ ਡਰਦਾ ਵੀ ਹੈ। ਸਾਹਿਬ ਕਹਿੰਦੇ ਜੇ ਭਾਈ ਉਹਦੀ ਬਣਾਈ ਇਸ ਸੰਸਾਰ ਦੀ ਗੱਲ ਕਰੀਏ, ਰਚਦਾ ਉਹ ਹਰ ਤਰੀਕੇ ਨਾਲ ਹੈ, ਢੰਗ ਨਾਲ ਹੈ, ਨਾ ਅਸੀਂ ਉਹ ਢੰਗ ਦੱਸ ਸਕੇ ਹਾਂ, ਨਾ ਕਾਰਨ ਕਿਹੜੇ ਜੀਵ ਦੀ ਪੈਦਾਇਸ਼ ਕਿਉਂ ਹੋਈ ਹੈ, ਇਹਦਾ ਸਾਨੂੰ ਕੋਈ ਕਾਰਨ ਨਹੀਂ ਪਤਾ। ਪਰ ਅਕਾਲ ਪੁਰਖ ਨੇ ਸਾਰੇ ਕਾਰਨ ਵੇਖਦਿਆਂ ਹੋਇਆਂ ਉਹਨੇ ਉਸ ਵਿਧੀ ਕਰਕੇ ਜੀਵ ਦੀ ਪੈਦਾਇਸ਼ ਕੀਤੀ ਹੈ। ਇਸੇ ਤਰ੍ਹਾਂ ਜੀਵ ਦੀ ਪਾਣੀ ਦੀ ਗੱਲ ਕਰ ਲਓ, ਕੋਈ ਨਾ ਕੋਈ ਵਿਧੀ ਤਾਂ ਉਸ ਵਿਧਾਤੇ ਨੇ ਬਣਾਈ ਹੈ, ਜਿਸ ਕਾਰਨ ਕਰਕੇ ਜੀਵ ਸੰਸਾਰ ਤੋਂ ਜਾ ਵੀ ਰਹੇ। ਇਸਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼ਲੋਕ ਦੇ ਰਾਹੀਂ ਜੋ ਮਤ ਦਿੱਤੀ ਵੀ ਉਹ ਅਕਾਲ ਪੁਰਖ ਪਰਮੇਸ਼ਵਰ ਜੀ ਨੇ ਇਹ ਰਚਨਾ ਜਿਹੜੀ ਰਚੀ ਹੈ, ਬਹੁ ਬਿਧ ਅਨਕ ਨਾਨਕ, ਹੇ ਨਾਨਕ ਜੀਓ ਰਚਨਾ ਪ੍ਰਭ ਰਚੀ, ਉਸ ਅਕਾਲ ਪੁਰਖ ਨੇ ਸਾਰੀ ਇਹ ਰਚਨਾ ਰਚੀ ਹੈ। ਬਹੁ ਬਿਧ ਵਿਧੀ ਤਰੀਕੇ ਅਨੇਕ ਪ੍ਰਕਾਰ, ਅਨੇਕਾਂ ਤਰੀਕਿਆਂ ਦੇ ਨਾਲ, ਅਨੇਕਾਂ ਢੰਗਾਂ ਦੇ ਨਾਲ ਉਹਨੇ ਇਹ ਸਾਰਾ ਸੰਸਾਰ ਔਰ ਸੰਸਾਰ ਦੀ ਖੇਡ ਨੂੰ ਰਚਿਆ ਹੈ। ਅਸੀਂ ਸੰਸਾਰ ਵਿੱਚ ਰਹਿੰਦੇ ਜ਼ਰੂਰ ਹਾਂ, ਪਰ ਉਹਦੀ ਖੇਡ ਨੂੰ ਅਸੀਂ ਕਦੇ ਸਮਝ ਨਹੀਂ ਸਕਦੇ, ਉਹਦੀ ਕਲਾ ਨੂੰ ਅਸੀਂ ਕਦੇ ਜਾਣ ਨਹੀਂ ਸਕਦੇ। ਉਹ ਅਕਾਲ ਪੁਰਖ ਪਰਮੇਸ਼ਵਰ ਨੇ ਕਿਉਂ ਇਹ ਸਾਰੀ ਰਚਨਾ ਰਚੀ, ਕਿਵੇਂ ਰਚੀ, ਕਦੇ ਸਮਝਿਆ ਨਹੀਂ ਜਾ ਸਕਦਾ। ਬਸ ਉਹਦੀ ਇਸ ਰਚੀ ਹੋਈ ਰਚਨਾ ਵਿੱਚ ਰਹਿ ਕੇ ਉਹਦੀ ਉਸਤਤ ਕੀਤੀ ਜਾ ਸਕਦੀ ਹੈ, ਉਹਦੇ ਵਿੱਚ ਲੀਨ ਹੋਣ ਵਾਸਤੇ। ਇਦੋਂ ਬਿਨਾਂ ਉਸਤਤ ਵੀ ਅਸੀਂ ਕਿਸੇ ਕਾਰਨ ਲਈ ਨਹੀਂ ਕਰ ਸਕਦੇ। ਉਸਤਤ ਕਰਨੀ ਹੈ ਸਿਰਫ ਉਹਦੇ ਵਿੱਚ ਲੀਨ ਹੋਣ ਲਈ, ਨਾ ਕਿ ਉਹਦਾ ਅਖੀਰ ਲੱਭਣ ਦੇ ਲਈ। ਇਸ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ ਨੇ ਸਮਝਾਇਆ। ਗੁਰੂ ਬਾਬਾ ਜੀ ਕਿਰਪਾ ਕਰਨ, ਜੋ ਪਾਵਨ ਸ਼ਲੋਕ ਰਾਹੀਂ ਸਤਿਗੁਰੂ ਨੇ ਮਤ ਦੇ ਕੇ ਨਿਵਾਜਿਆ, ਗੁਰੂ ਬਾਬਾ ਜੀ ਦੀ ਦਿੱਤੀ ਉਸ ਮਤ ਅਨੁਸਾਰ ਜਿਉਣਾ ਆ ਜਾਏ।
ਅਕਾਲ ਪੁਰਖ ਦੀ ਉਸਤਤ ਕਰਨ ਦੀ ਜਾਂਚ।

0: ਆਵੇ, ਗੁਰੂ ਆਪ ਰਸਨਾ ਨੂੰ ਬਲ ਬਖਸ਼ਣ ਅਤੇ ਸਾਡੇ ਮਨਾਂ ਦੇ ਅੰਦਰ ਉਹਦੀ ਯਾਦ, ਉਹਦਾ ਚਿੰਤਨ ਵੱਸ ਜਾਏ, ਤਾਂ ਜੋ ਸਾਡੇ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨ ਮਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋਤਾਂ ਗਾਵੋ ਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਅਰਨਾਲੇ, ਅਰਨਾਲ ਰਹੋ ਤੂੰ ਮਨ ਮੇਰੇ ਦੂਸਾ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰੋ ਅਰਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਹਰ ਤਾਂ ਤੇਰੇ ਸਭ ਕਿਸ਼ੈ ਜਿਸ ਦੇ ਸੋ ਪਾਵੇ, ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨੇ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਟੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਾਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿੰਦ ਕੋ ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈ ਸੁਖੋਆ ਤਿਤ ਕਰ ਅਨੰਦ ਵਾਜੇ, ਆਨੰਦ ਸੁਣੋ ਵਡਭਾਗੀ ਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੁਰੇ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਦਿਵਸ ਰਾਤ ਵਿਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮਾ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਨਾਮ ਸਿਮਰਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਸਿਮਰਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ

ਸਤਨਾਮ ਵਾਹਿਗੁਰੂ ਸਾਹਿਬ ਜੀਓ, ਸਤਨਾਮ ਵਾਹਿਗੁਰੂ ਸਾਹਿਬ ਜੀਓ, ਹੇ ਪ੍ਰਾਣਨਾਥ ਗੋਬਿੰਦ, ਹੇ ਕਿਰਪਾ ਨਿਧਾਨ ਜਗਦਗੁਰੂ, ਹੇ ਸੰਸਾਰ ਤਾਪ ਹਰਨ ਹੈ ਕਰੁਣਾ ਮੈਂ ਸਭ ਦੁੱਖ ਹਰੋ, ਓਂਕਾਰ ਬ੍ਰਹਮ ਉਤਪਤ ਓਂਕਾਰ ਕੀਆ ਜਿਨ ਚਿਤ, ਓਂਕਾਰ ਸੈਲ ਯੁਗ ਭਏ ਓਂਕਾਰ ਬੇਦ ਨਿਰਮਏ, ਓਂਕਾਰ ਸ਼ਬਦ ਉਦਰੇ ਓਂਕਾਰ ਗੁਰਮੁਖਤਰੇ, ਓ ਨਮ ਅੱਖਰ ਸੁਣੋ ਵਿਚਾਰ, ਓ ਨਮ ਅੱਖਰ ਤ੍ਰਿਭਵਨ ਸਾਰ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਟ

गुर सागर तनी पर पूरे अमृत संत चुगै नहीं दूरे।

अनंद मूल अनाथ अदारी गुरुमुख पगद सहज विचारी।

सारे अनेक जतन कर काल संताए मरण लिखाए मंडल में आए।

कहतो पढ़तो सुनतो एक धीरज धर्म तरणी तर टेक जात

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ

ਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿੱਧ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ।

0: ਹਾਉ
1: ਸੱਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਮਰੇ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਹਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਸਨਾਥ। ਰਾਗ ਗੁਜ਼ਰੀ ਮਹਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ। ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ। ਕਰ ਦਇਆ ਨਾਮ ਪ੍ਰਗਾਸ਼, ਮੇਰੇ ਮੀਤ ਗੁਰਦੇਵ। ਮੋ ਕੋ ਰਾਮ ਨਾਮ ਪ੍ਰਗਾਸ਼, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ। ਹਰ ਕੀਰਤ ਹਮਰੀ ਰਹਿ ਰਾਸ ਰਹਾਓ। ਹਰ ਜਨ ਕੇ ਵਡਭਾਗ ਵਡੇਰੇ, ਜਿਨ ਹਰ ਹਰ ਸ਼ਰਦਾਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸੈ, ਮਿਲ ਜਗਤ ਗੁਰਵਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ਼। ਰਾਗ ਗੁਜਰੀ ਮਹੱਲਾ ਪੰਜਵਾਂ, ਕਾਹੀ ਰੇ ਮਨ ਚਿਤ ਵਹਿ ਉਦਮ। ਜਾ ਆਹਰ ਹਰ ਜੀਉ ਪਰਿਆ, ਸ਼ੈਲ ਪੱਥਰ ਮੈਂ ਜੰਤੂ ਪਾਏ, ਤਾਂ ਕਾਰਜ ਗਾ ਕੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ। ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਏ ਠਾਕੁਰ, ਕਾਹੇ ਮਨ ਭਉ ਕਰਿਆ। ਉਡੇ ਊਡ ਆਵੈ ਸੈ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ। ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਾ

ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰਣਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ

ਬਿਯਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾਹੁ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨਕੀ ਸ਼ਰਣਾ ਜਿਨ ਤੂੰ ਨਾ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਏ ਤ੍ਰਿਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ

ਸ਼ਰਨ ਪਰੇ ਕੀ ਰਾਖੋ ਸ਼ਰਮਾ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ। ਅਮਰੀ ਕਰੋ ਆਦੈ ਰੱਛਾ ਪੂਰਣੋ ਚਿਤ ਕੀ ਛਾ। ਤਵ ਚਰਨਨ ਮਨ ਰਹਿ ਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ। ਅਮਰੇ ਦੁਸ਼ਟ ਸਭੈ ਤੁਮ ਕਾਬ ਹੋ ਆਪ ਹਾਦੈ ਮੈਂ ਬਚਾਵੋ। ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆ ਸੰਘਰਿਐ। ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ। ਤੁਮੈਂ ਛਾਡ ਕੋਈ ਅਵਰ ਨਾ ਧਿਆਉ ਜੋ ਬਰਚਾਉ ਸੋ ਤੁਮ ਤੇ ਪਾਉ। ਸੇਵਕ ਸਿੱਖ ਮਾਰੇ ਤਾਰੀ ਹੈ ਚੁਣ ਚੁਣ ਸਤਰ ਮਾਰੇ ਮਾਰੀ ਹੈ। ਆ ਭਾਦੈ ਮੁਜੇ ਬਰਿਐ ਮਰਨ ਕਾਲ ਕਾ ਤ੍ਰਾਸ ਨਵਰਿਐ। ਹੋ ਜੋ ਸਦਾ ਮਾਰੇ ਪੱਛਾ ਸ਼੍ਰੀ ਅਸ ਤੁਜ ਜੋ ਕਰਿਓ ਰੱਛਾ। ਰਾਖ ਲੇ ਹੋ ਮੈਂ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪਰੀ ਚਤੁਰਦਸਕੰਤਾ। ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸ਼ਕਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥੀਓ। ਜਮਨ ਕਾਲ ਸਵ ਲੋਕ ਸਵਾਰਾ ਨਮਸਕਾਰ ਹੈ ਤੈ ਮਾਰਾ। ਜਮਨ ਕਾਲ ਸਭ ਜਗਤ ਮਨਾਇਓ ਦੇਵ ਦੈਂਤ ਜਸ਼ਨ ਉਪਜਾਇਓ। ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਮਾਰਾ। ਨਮਸਕਾਰ ਤਿਸੀ ਕੋ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ। ਸੇਵਕਨ ਕੋ ਸਿਵ ਗੁਣ ਸੁਖਦੀਓ ਸਤਰਨ ਕੋ ਪਲਮੋ ਬਦਕੀਓ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਸਥੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ। ਏਕ ਏਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ। ਜਬ ਉਦ ਕਰਕ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ। ਜਬ ਆ ਕਰਖ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ। ਤੁਮ ਸਭੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਰਿਆਲਮ। ਨਿਰੰਕਾਰ ਨਿਰਵਕਾਰ ਨਿਰਲੰਬ ਆਦਨੀਲ ਅਨਾਦ ਸੰਭ। ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਬੇਦਾ। ਤਾਂ ਕੋ ਕਰਪਾਨ ਅਨੁਮਾਨਤ ਮਾਂ ਮੂੜ ਕਸ ਭੇਦ ਨਾ ਜਾਣਤ। ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭੇਵ। ਆਪ ਆਪਣੀ ਬੋਧੈ ਜੇਤੀ ਵਰਣਤ ਭਿੰਨ ਭਿੰਨ ਤੁਇ ਜੇਤੀ। ਤੁਮਰਾ ਲੱਖਾ ਨਾ ਜਾਏ ਪਸਾਰਾ ਕਿਹੇ ਬੇਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਈ ਭੂਪਾ। ਹੰਡੁਜ ਜੇਰਜ ਸੇਤ ਯਕੀਨੀ ਉਤਪੁਜ ਖਾਨ ਬਹੁ ਰਜਦੀਨੀ। ਕਉ ਫੂਲ ਰਾਜਾ ਬੈਠਾ ਕਉ ਸਿਮਟ ਭਇਓ ਸੰਕਰ ਇਕੈਠਾ। ਸਗਰੀ ਸਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸੰਭਵ। ਅਵ ਰੱਛਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤ ਉਤਪਾਤਾ ਸ਼ਕਲ ਮਲੇਸ਼ ਕਰੋਣ ਘਾਤਾ। ਜੇ ਇਸ ਤੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੂਤਾ ਮਰੇ। ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇੱਕ ਬਾਰ ਤੇ ਅਹੈ ਤਾਂ ਕੇ ਕਾਲ ਨਿਕਟ ਨਹਿ ਅਹੈ। ਰੱਛਾ ਹੋਏ ਤਾਂ ਏ ਸਭ ਕਾਲਾ ਦੁਸ਼ਟ ਅਰਿਸ਼ਟ ਟ੍ਰੇ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਏ ਨਿਰਿਓ ਤਾਂ ਕੇ ਤਾਪ ਤਨ ਕਮੋ ਹਰਿਓ।
रिद सिद करमो सब होई, दुष्ट शाह स्वै सके न कोई। एक बार जिन तुम्हें संभारा, काल फास ते ताही उबारा, जिन नर नाम तिहारो कहा, दर्द दुष्ट दोख तेरा, हड़ग के तुम्हें शरण तिहारी, आपा दैल्यो उबारी, सर्व ठौर मोहो सहाय, दुष्ट दो ते लियो बचाई सवैया। माए गए जब ते तुमरे, तब ते कौआ तरे नहीं आने, राम रहीम पुराण कुरान, अनेक कहें मत एक ना मान्यो। सिमरत शास्त्र वेद सबै, बहु भेद कहें अमेक ना जान्यो। श्री असपान कृपा तुमरी कर, मैं ना कहियो सब तो ए बखान्यो।

ਜਾਂ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਰੀ ਘੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਰਣਾਲੇ ਹਰ ਨਾਲ ਦੋ ਤੂੰ ਮਨ ਮੇਰੇ ਦੂ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾਤ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸੁਧਾਰ ਵਰਨਾਲੇ ਸਾਚੇ ਸਾਹਿਬਾ ਕਿਆ ਨਾਈ ਕਰ ਤੇਰੇ ਕਰ ਤਾਂ ਤੇਰੇ ਸਭ ਕੁਛ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਈ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਪਰੇਸ਼ਾਨ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਘਰ ਸਭਾਗਿਆ ਘਰ ਸਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਰਕੈ ਲਾਗੇ ਕਹੇ ਨਾਨਕ ਤੈ ਸੁਖ ਹੋ ਤਿਤ ਕਰ ਅਨਹਦ ਵਾਜੇ ਅਣਦ ਸੁਣੋ ਵਡਭਾਗੀਓ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਹੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ

ਮਹਲਾ ਪੰਜਵਾਂ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਅਧਾਰ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹੀ ਵਸਤ ਜੀ ਨੇ ਜਾਈ ਨਿਤ ਨਿਤ ਰਾਖੁਰ ਤਾਰੋ ਤਮ ਸੰਸਾਰ ਚਰਨ ਲਗਤ ਨੀ ਹੈ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਈ

ਤਾਵਨ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਏ ਤੋ ਦੇਗ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਕੋ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦੁਆਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਮਾਣ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਹ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਬੇਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ, ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ, ਸਹੀ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ।

तनाश्री महला पहला कर दूजा।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤੁਦ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ

ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ ਔਰ ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਜਦੋਂ ਧੰਨ ਗੁਰੂ ਕਲਗੀਧਰ ਸਾਹਿਬ ਸਿੱਖ ਸੰਗਤ ਨੂੰ ਉਪਦੇਸ਼ ਬਖਸ਼ਦੇ ਨੇ ਅਤੇ ਉਸ ਵਕਤ ਫਿਰ ਸਾਰੀ ਸਿੱਖ ਸੰਗਤ ਗੁਰੂ ਪਾਤਸ਼ਾਹ ਦੇ ਚਰਨਾਂ 'ਤੇ ਨਮਸਕਾਰ ਕਰਕੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਦਿਆਂ ਹੋਇਆਂ ਬਹੁਤ ਹੀ ਮਨ ਕਰਕੇ ਪ੍ਰਸੰਨਤਾ ਅਤੇ ਖੁਸ਼ੀ ਧਾਰਨ

ਫਿਰ ਆਪਣੇ ਆਪਣੇ ਅਸਥਾਨਾਂ ਵੱਲ ਉੱਥੋਂ ਚੱਲ ਪੈਂਦੀਆਂ ਨੇ। ਆਪਣੇ ਆਪਣੇ ਅਸਥਾਨਾਂ ਵੱਲ ਚੱਲਦਿਆਂ ਹੋਇਆਂ ਗੁਰੂ ਪਾਤਸ਼ਾਹ ਦਾ ਜਸ, ਗੁਰੂ ਸਾਹਿਬ ਦੀ ਵਡਿਆਈ ਕਰਦਿਆਂ ਹੋਇਆਂ ਸਿੱਖ ਸੰਗਤਾਂ ਜਿਹੜੀਆਂ ਉਹ ਪਰਤਦੀਆਂ। ਜਿੱਥੇ ਜਿੱਥੇ ਕਿਸੇ ਦਾ ਵਸੇਬਾ ਹੈ ਨਾ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ, ਉੱਥੇ ਉੱਥੇ ਜਾ ਕੇ ਆਪਣੇ ਟਿਕਾਣਿਆਂ ਉੱਤੇ ਜਿਹੜੀ ਆਪਸ ਵਿੱਚ ਵੀ ਹੁਣ ਸਿੱਖਾਂ ਦਾ ਵਿਚਾਰ ਹੈ, ਵਿਚਾਰਾਂ ਦਾ ਵਟਾਂਦਰਾ ਜਾਂ ਵਿਚਾਰ ਗੋਸ਼ਟੀ ਹੈ, ਉਹ ਵੀ ਧੰਨ ਗੁਰੂ ਕਲਗੀਧਰ ਸਾਹਿਬ ਦੇ ਜਸ ਰੂਪ ਵਿੱਚ ਹੀ ਹੈ, ਗੁਰੂ ਸਾਹਿਬ ਦੀ ਵਡਿਆਈ ਰੂਪ ਵਿੱਚ ਹੈ। ਸਾਰੇ ਹੀ ਸਿੱਖ ਗੁਰੂ ਪਾਤਸ਼ਾਹ ਕੋਲੋਂ ਰੁਖਸਦ ਹੋ ਕੇ ਆਪਣੇ ਅਸਥਾਨਾਂ 'ਤੇ ਪਰਤੇ ਅਤੇ ਨਾਲੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਜਸ, ਗੁਰੂ ਸਾਹਿਬ ਦੀ ਸ਼ੋਭਾ ਕਰਦਿਆਂ ਜਾਂਦੇ।

ਫਿਰ ਸਾਰੀਆਂ ਸਿੱਖ ਸੰਗਤਾਂ ਨੇ ਆਪਣਾ ਪ੍ਰਸ਼ਾਦਾ ਭੋਜਨ ਛਕਿਆ ਸਰੀਰਕ ਜ਼ਰੂਰਤ ਮੁਤਾਬਕ, ਅਤੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਵੀ ਪ੍ਰਸ਼ਾਦਾ ਭੋਜਨ ਛਕਿਆ। ਫਿਰ ਸਰੀਰਕ ਆਰਾਮ ਕਰਨ ਦੇ ਲਈ ਗੁਰੂ ਪਾਤਸ਼ਾਹ ਵੀ ਸਰੀਰਕ ਨੀਂਦ ਲੈਂਦੇ ਨੇ, ਅਤੇ ਸਿੱਖ ਸੰਗਤਾਂ ਵੀ ਸਾਰੀਆਂ ਸਰੀਰਕ ਆਰਾਮ ਦੇ ਲਈ

ਜਦੋਂ ਪਹਿਰ ਰਾਤ ਰਹੀ, ਅੰਮ੍ਰਿਤ ਵੇਲਾ ਹੋ ਗਿਆ, ਪਹਿਰ ਰਾਤ ਬਾਕੀ ਜਦੋਂ ਰਹਿ ਗਈ, ਗੁਰੂ ਸਾਹਿਬ ਨੇ ਸਰੀਰਕ ਨੀਂਦ ਤਿਆਗੀ, ਕਿਰਿਆਵਾਂ ਸੋਧ ਕੇ ਸੋਚ ਇਸ਼ਨਾਨ ਕੀਤਾ। ਫਿਰ ਧੰਨ ਗੁਰੂ ਕਲਗੀਧਰ ਸਾਹਿਬ ਆਪ ਅਤੇ ਗੁਰੂ ਪਾਤਸ਼ਾਹ ਜੀ ਕੇ ਸਾਰੇ ਸਿੱਖ ਜਿਹੜੇ ਨੇ ਉਹ ਅੰਮ੍ਰਿਤ ਵੇਲੇ ਦੀ ਸੰਭਾਲ

ਜਦੋਂ ਪ੍ਰਾਤ ਹੋਈ ਦਿਨ ਚੜ੍ਹਿਆ ਹੁਣ ਸਭਾ ਵਿੱਚ ਚੱਲਣ ਵਾਸਤੇ ਗੁਰੂ ਸਾਹਿਬ ਨੇ ਤਿਆਰੀ ਕੀਤੀ ਹੈ, ਦੀਵਾਨ ਦੇ ਵਿੱਚ ਚੱਲਣ ਵਾਸਤੇ ਤਿਆਰੀ ਕੀਤੀ ਅਤੇ ਦੀਵਾਨ ਦੇ ਵਿੱਚ ਚੱਲਣ ਦੇ ਲਈ ਗੁਰੂ ਸਾਹਿਬ ਨੇ ਸੁੰਦਰ ਵਸਤਰ ਔਰ ਸ਼ਸਤਰ ਜਿਹੜੇ ਨੇ ਉਹ ਆਪਣੇ ਤਨ ਦੇ ਉੱਤੇ ਸਜਾਏ।

ਪਾਤਸ਼ਾਹ ਜੀ ਦਾ ਸੋਹਣਾ ਸਰੂਪ ਬੜੀ ਸ਼ੋਭਾ ਪਾ ਰਿਹਾ ਹੈ, ਔਰ ਜਿਹੜੇ ਮਾਲਕ ਪਾਤਸ਼ਾਹ ਨੇ ਆਪਣੇ ਤਨ ਦੇ ਉੱਤੇ ਗਹਿਣੇ ਧਾਰਨ ਕੀਤੇ ਨੇ, ਵਸਤਰ ਔਰ ਸ਼ਸਤਰ, ਸ਼ਸਤਰਾਂ ਦੇ ਨਾਲ ਨਾਲ ਗਹਿਣੇ ਜਿਹੜੇ ਧਾਰਨ ਕੀਤੇ ਨੇ, ਉਹ ਵੀ ਬੜੀ ਸ਼ੋਭਾ

ਧੰਨ ਗੁਰੂ ਕਲਗੀਧਰ ਸਾਹਿਬ ਦੀ ਸਭਾ ਵਿੱਚ ਆ ਗਏ। ਮਾਲਕ ਪਾਤਸ਼ਾਹ ਦਾ ਸਭਾ ਵਿੱਚ ਆਉਣ ਦੇ ਲਈ ਆਉਣਾ ਸੁਣ ਕੇ ਫਿਰ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਹੁਣ ਉੱਥੇ ਪਹੁੰਚਣ ਲੱਗ ਪਈਆਂ। ਜਿਹੜੇ ਹਜ਼ੂਰੀਏ ਸਿੰਘ ਸਨ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਉਹ ਵੀ ਸਾਰੇ ਪਹੁੰਚੇ ਹਨ ਅਤੇ ਸਿੱਖ ਸੰਗਤਾਂ ਜਿਹੜੀਆਂ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਲਈ ਆਈਆਂ ਉਹ ਵੀ ਫਿਰ ਧੰਨ ਗੁਰੂ ਕਲਗੀਧਰ ਸਾਹਿਬ ਦੇ ਦਰ 'ਤੇ ਪਹੁੰਚ

ਸਤਿਗੁਰੂ ਕੋਲ ਆ ਕੇ ਆਪਣੇ ਸਿਰ ਨਿਵਾ ਕੇ ਅਤੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਕੀਤੇ। ਦਰਸ਼ਨ ਕਰਦਿਆਂ ਹੋਇਆਂ ਨਾਲੇ ਧੰਨ ਗੁਰੂ ਕਲਗੀਧਰ ਸਾਹਿਬ ਨਾਲ ਪਹਿਲਾਂ ਜਦੋਂ ਸਨਮੁੱਖ ਹੁੰਦੇ ਨੇ, ਨਮਸਕਾਰ ਕਰਦੇ ਨੇ ਅਤੇ ਗੁਰੂ ਫਤਿਹ ਜਿਹੜੀ ਉਹ ਸਾਂਝੀ ਕਰਦੇ ਗੁਰੂ ਪਾਤਸ਼ਾਹ ਦੇ ਨਾਲ, ਵੀ ਉਸੇ ਤਰ੍ਹਾਂ ਜਿਵੇਂ ਸਿੱਖ ਆਪਸ ਵਿੱਚ ਮਿਲਦਿਆਂ ਫਤਿਹ ਬੁਲਾਉਂਦੇ ਨੇ, ਉਸੇ ਤਰ੍ਹਾਂ ਗੁਰੂ ਕਲਗੀਧਰ ਸਾਹਿਬ ਨਾਲ ਫਤਿਹ ਸਾਂਝੀ ਕਰਦੇ।

ਦੀਵਾਨ ਸਜਿਆ ਹੋਇਆ ਗੁਰੂ ਪਾਤਸ਼ਾਹ ਦੇ ਕੋਲ ਸਤਿਗੁਰੂ ਦੀ ਹਜ਼ੂਰੀ ਵਿੱਚ ਤਿਆਰ ਬਰ ਤਿਆਰ ਸਿੱਖ ਬੈਠੇ ਹੋਏ ਨੇ। ਮਾਲਕ ਪਾਤਸ਼ਾਹ ਜੀ ਉਸ ਸਜੇ ਹੋਏ ਦੀਵਾਨਾਂ ਵਿੱਚ ਇੱਦਾਂ ਸ਼ੋਭਾ ਪਾ ਰਹੇ ਜਿਵੇਂ ਦੇਵਤਿਆਂ ਵਿੱਚ ਬੈਠਾ ਇੰਦਰ ਸ਼ੋਭਾ ਪਾਉਂਦਾ ਹੈ। ਇੰਦਰ ਦੇਵਤੇ ਦੀ ਦੇਵਤਿਆਂ ਵਿੱਚ ਬੜੀ ਪ੍ਰਸ਼ੰਸਾ ਅਤੇ ਬੜੀ ਵਡਿਆਈ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਸਤ ਸੰਗਤ ਵਿੱਚ ਬੈਠੇ ਇਸੇ ਤਰ੍ਹਾਂ ਸ਼ੋਭਾ ਪਾਉਂਦੇ ਨੇ ਜਿਵੇਂ ਦੇਵਤਿਆਂ ਦੀ ਸਭਾ ਵਿੱਚ ਇੰਦਰ ਦੀ ਸ਼ੋਭਾ। ਧੰਨ ਗੁਰੂ ਕਲਗੀਧਰ ਸਾਹਿਬ ਦੀ ਵਡਿਆਈ ਅਧਿਕ ਹੈ, ਬਹੁਤ ਹੈ, ਇੰਦਰ ਦੇਵ ਨਾਲੋਂ ਵੀ ਕਿਤੇ ਵੱਡੀ ਸ਼ੋਭਾ ਦੇ ਮਾਲਕ ਨੇ ਗੁਰੂ ਸਾਹਿਬ। ਬੈਠੀ ਸਭਾ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਵਡਿਆਈ ਪਾ ਰਹੇ

ਜਿਹੜੀ ਸੰਗਤ ਹੁਣ ਸਤਿਗੁਰੂ ਦੇ ਦਰਸ਼ਨਾਂ ਵਾਸਤੇ ਆਈ ਹੈ, ਮਾਲਕ ਦੇ ਦੀਦਾਰਾਂ ਵਾਸਤੇ ਆਈ ਹੈ, ਉਹ ਨਮਸਕਾਰਾਂ ਕਰ ਕਰਕੇ ਅਤੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਕਰਕੇ ਸਤਿਗੁਰੂ ਜੀ ਦੇ ਨਜ਼ਦੀਕ ਬੈਠ ਰਹੇ ਨੇ। ਮਤਲਬ ਮਾਲਕ ਦੇ ਸਨਮੁੱਖ ਹੋ ਕੇ ਸੰਗਤ ਬਹਿ ਜਾਂਦੀ ਹੈ ਵੀ ਦਰਸ਼ਨ ਕੀਤੇ ਨੇ ਅਤੇ ਗੁਰੂ ਉਪਦੇਸ਼ ਹੁਣ ਅਸੀਂ ਸਤਿਗੁਰੂ ਕੋਲੋਂ ਲੈ ਕੇ ਚੱਲਾਂਗੇ। ਜਿਸ ਕਰਕੇ ਸਿੱਖ ਸੰਗਤਾਂ ਦਰਸ਼ਨ ਕਰਦੀਆਂ, ਨਮਸਕਾਰਾਂ ਕਰਦੀਆਂ ਅਤੇ ਸਤਿਗੁਰੂ ਦੇ ਸਨਮੁੱਖ ਹੋ ਕੇ ਬੈਠ ਜਾਂਦੀਆਂ।

ਸਤਿਗੁਰੂ ਜੀ ਦੇ ਦੀਵਾਨ ਵਿੱਚ ਸਰੂਪ ਨੂੰ ਵੇਖਣ ਵਾਸਤੇ ਹੈ ਨਾ, ਦਰਸ਼ਨਾਂ ਲਈ ਜਿੰਨੇ ਵੀ ਮਨੁੱਖ ਇਸਤਰੀਆਂ ਨੇ ਉਹ ਸਾਰੀਆਂ ਇੱਕ ਟੱਕ ਲਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੀਆਂ। ਇੱਕ ਟੱਕ ਲਾ ਕੇ ਵੇਖਣ ਤੋਂ ਭਾਵ ਆਪਾਂ ਇਉਂ ਕਹਿ ਲਈਏ ਵੀ ਅੱਖ ਝਪਕਣ ਤੋਂ ਵੀ ਸਿੱਖ ਗੁਰੇਜ਼ ਕਰਦਾ ਵੀ ਕਿਤੇ ਓਨੇ ਸਮੇਂ ਵਾਸਤੇ ਵੀ ਮੈਂ ਧੰਨ ਗੁਰੂ ਕਲਗੀਧਰ ਸਾਹਿਬ ਦਾ ਚਿਹਰਾ ਆਪਣੀਆਂ ਅੱਖਾਂ ਤੋਂ ਓਹਲੇ ਨਾ ਕਰਾਂ। ਮਤਲਬ ਇੱਕ ਟੱਕ ਲਗਾਤਾਰ ਧੰਨ ਗੁਰੂ ਕਲਗੀਧਰ ਸਾਹਿਬ ਜੀ ਦਾ ਉਹ ਸਰੂਪ ਨਿਹਾਰਦੇ ਨੇ ਜਿਤਨੀ ਵੀ ਸਿੱਖ ਸੰਗਤ ਸਤਿਗੁਰੂ ਦੇ ਦਰ ਉੱਤੇ ਬੈਠੀ।

ਜੀ ਸਤਿਗੁਰੂ ਪਾਤਸ਼ਾਹ ਨੇ ਜਦੋਂ ਉੱਥੇ ਸਭਾ ਵਿੱਚ ਬੈਠੇ ਹੋਏ ਚੌਰ ਸਾਹਿਬ ਗੁਰੂ ਸਾਹਿਬ ਦੇ ਸੀਸ ਉੱਤੇ ਝੁੱਲ ਰਿਹਾ ਹੈ ਨਾ, ਚੌਰ ਸਾਹਿਬ ਦੀ ਸੇਵਾ ਚੌਰ ਬਰਦਾਰ ਕਰ ਰਿਹਾ, ਸਭਾ ਵਿੱਚ ਬੈਠਿਆਂ ਹੋਇਆਂ ਸਾਰੇ ਪਾਸੇ ਹੁਣ ਗੁਰੂ ਸਾਹਿਬ ਦੇ ਦੁਆਲੇ ਦੁਆਲੇ ਸਿੱਖ ਸੰਗਤ ਬੈਠੀ ਹੈ। ਗੁਰੂ ਸਾਹਿਬ ਆਪਣੇ ਆਸਣ 'ਤੇ ਬੈਠੇ ਅਤੇ ਚਾਰੇ ਪਾਸੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਸਿੱਖ ਸੰਗਤ ਬੈਠੀ ਹੈ। ਅਤੇ ਸਿੱਖ ਸੰਗਤ ਦੇ ਬੈਠਿਆਂ ਹੋਇਆਂ ਧੰਨ ਗੁਰੂ ਕਲਗੀਧਰ ਸਾਹਿਬ ਨੇ ਫਿਰ ਸੰਗਤ ਨੂੰ ਸੰਬੋਧਨ ਕੀਤਾ ਅਤੇ ਸੰਬੋਧਨ ਕਰਦਿਆਂ ਨਾ ਉੱਚੀ ਆਵਾਜ਼ ਦੇ ਵਿੱਚ ਗੁਰੂ ਸਾਹਿਬ ਬੋਲੇ ਅਤੇ ਬਚਨ ਕਰਦਿਆਂ ਹੋਇਆਂ ਸਾਰੀ ਸੰਗਤ ਨਾਲ ਬੋਲ ਸਾਂਝੇ

ਹੁਣ ਨਾ ਜੀ, ਧੰਨ ਗੁਰੂ ਕਲਗੀਧਰ ਸਾਹਿਬ ਨੇ ਉੱਥੇ ਸਿੱਖ ਸੰਗਤ ਨੂੰ ਸਵਾਲ ਕੀਤਾ ਵੀ ਜਿਤਨੀ ਸੰਗਤ ਇੱਥੇ ਬੈਠੀ ਹੈ, ਜਿਤਨੀ ਵੀ ਸੰਗਤ ਬੈਠੀ, ਇਸ ਸੰਗਤ ਵਿੱਚ ਬੈਠਿਆਂ ਹੋਇਆਂ ਕੋਈ ਇੱਕ ਐਸੀ ਇਸਤਰੀ ਜਿਹਨੇ ਕਦੇ ਮਰਦ ਦਾ ਮੂੰਹ ਫਿਟਕਾਰਿਆ ਨਾ ਹੋਵੇ, ਜਿਹਨੇ ਕਦੇ ਮਰਦ ਦਾ ਮੂੰਹ ਨਾ ਫਿਟਕਾਰਿਆ ਹੋਵੇ, ਕੋਈ ਐਸੀ ਇਸਤਰੀ ਸਭਾ ਵਿੱਚ ਬੈਠੀ ਹੈ? ਗੁਰੂ ਸਾਹਿਬ ਨੇ ਇਹ ਸਵਾਲ ਜਿਹੜਾ ਉੱਥੇ ਕੀਤਾ।

ਵੀ ਜਿਹੜਾ ਉਹਨੇ ਆਪਣੀ ਮਤ ਦੇ ਵਿੱਚ ਐਸੀ ਸ੍ਰੇਸ਼ਟ ਮਤ ਧਾਰਨ ਕੀਤੀ ਹੋਵੇ ਵੀ ਭਾਵੇਂ ਛੋਟਾ ਹੋਵੇ ਉਮਰ ਵਿੱਚ ਅਤੇ ਭਾਵੇਂ ਵੱਡਾ ਹੋਵੇ, ਔਰ ਉਹਦਾ ਕਦੇ ਮੂੰਹ ਨਾ ਫਿਟਕਾਰਿਆ ਹੋਵੇ, ਭਾਵੇਂ ਉਮਰ ਵਿੱਚ ਛੋਟਾ ਹੈ ਅਤੇ ਭਾਵੇਂ ਵੱਡਾ ਹੈ, ਉਹਨੇ ਸ੍ਰੇਸ਼ਟ ਮਤ ਐਸੀ ਧਾਰਨ

ਹੁਣ ਜਿੰਨੀ ਵੀ ਉੱਥੇ ਸੰਗਤ ਬੈਠੀ ਸੀ ਉਹ ਸਾਰੇ ਜਦੋਂ ਗੁਰੂ ਸਾਹਿਬ ਦੇ ਸਵਾਲ ਨੂੰ ਸੁਣਿਆ ਸਾਰੇ ਚੁੱਪ ਧਾਰਨ ਕਰ, ਕੋਈ ਨਹੀਂ ਬੋਲਿਆ ਉੱਥੇ। ਗੁਰੂ ਸਾਹਿਬ ਨੇ ਪੁੱਛਿਆ ਵੀ ਕੋਈ ਐਸੀ ਇੱਕ ਇਸਤਰੀ ਐਸੀ ਹੋਵੇ ਜਿਹਨੇ ਮੂੰਹ ਨਾ ਫਿਟਕਾਰਿਆ ਹੋਵੇ, ਭਾਵੇਂ ਕੋਈ ਉਮਰ ਕਰਕੇ ਵੱਡਾ ਅਤੇ ਭਾਵੇਂ ਛੋਟਾ, ਕਦੇ ਵੀ ਨਾ ਫਿਟ। ਹੁਣ ਜਿੰਨੀ ਸੰਗਤ ਬੈਠੀ, ਗੁਰੂ ਕਵੀ ਜੀ ਕਹਿੰਦੇ ਵੀ ਉੱਥੇ ਸਾਰੇ ਉਸ ਵੇਲੇ ਨਾ ਤੂਸ਼ਣ ਧਾਰ ਜਾਂਦੇ, ਕੋਈ ਵੀ ਆਪਣੀ ਜ਼ੁਬਾਨੋਂ ਉੱਥੇ ਨਾ ਬੋਲਿਆ।

ਫਿਰ ਇੱਕ ਇਸਤਰੀ ਉੱਥੇ ਉੱਠੀ ਜੀ, ਉਹਨੇ ਹੱਥ ਜੋੜੇ ਗੁਰੂ ਸਾਹਿਬ ਅੱਗੇ ਅਤੇ ਹੱਥ ਜੋੜ ਕੇ ਫਿਰ ਆਪਣੇ ਮੁੱਖ ਤੋਂ ਬਚਨ ਬੋਲਦਿਆਂ ਹੋਇਆਂ ਉਹ ਗੁਰੂ ਸਾਹਿਬ ਨੂੰ ਆਖਦੀ

ਤੇ ਉਹਨੇ ਬਚਨ ਕੀ ਕੀਤਾ ਵੀ ਹੇ ਸੱਚੇ ਪਾਤਸ਼ਾਹ ਜੀਓ, ਮੈਂ ਗਰੀਬ ਨੇ ਅੱਜ ਤੱਕ ਕਦੇ ਵੀ ਕਿਸੇ ਵੀ ਕੋਈ ਉਮਰ ਕਰਕੇ ਭਾਵੇਂ ਵੱਡਾ ਅਤੇ ਭਾਵੇਂ ਛੋਟਾ ਹੈ, ਪਰ ਕਿਸੇ ਮਰਦ ਨੂੰ ਕਦੇ ਫਿਟਕਾਰਿਆ ਨਹੀਂ। ਫਿਟਕਾਰਨ ਤੋਂ ਭਾਵ ਵੀ ਮੰਦਾ ਨਹੀਂ ਆਖਿਆ ਉਹਨੂੰ ਕਦੇ। ਕੋਈ ਵੀ ਮਰਦ ਭਾਵੇਂ ਉਮਰ ਕਰ, ਕਿਉਂਕਿ ਜਦੋਂ 52 ਹੁਕਮ ਪੜ੍ਹਾਂਗੇ ਨਾ, ਉਹਦੇ ਵਿੱਚ ਵੀ ਗੁਰੂ ਸਾਹਿਬ ਮਰਦ ਨੂੰ ਦਾ ਮੂੰਹ ਨਹੀਂ ਫਿਟਕਾਰਨਾ, ਇਸਤਰੀ ਦਾ ਮੂੰਹ ਵੀ ਨਹੀਂ ਫਿਟਕਾਰਨਾ, ਦੋਵੇਂ ਚੀਜ਼ਾਂ ਦਾ ਜ਼ਿਕਰ ਗੁਰੂ ਸਾਹਿਬ ਕਰਦੇ। ਹੁਣ ਉਹ ਕਹਿੰਦੀ ਵੀ ਗੁਰੂ ਸਾਹਿਬ ਜੀ, ਉਹ ਮੈਂ ਗਰੀਬ ਨੇ ਕਦੇ ਵੀ ਮਰਦ ਦਾ ਮੂੰਹ ਜਿਹੜਾ ਉਹਨੂੰ ਨਹੀਂ ਫਿਟਕਾਰੇ।

ਇੱਥੋਂ ਤੱਕ ਗੁਰੂ ਸਾਹਿਬ ਜੀ, ਮੈਂ ਤਾਂ ਆਪਣੇ ਸਪੁੱਤਰ ਨੂੰ ਵੀ ਕਦੇ ਝਿੜਕਿਆ ਨਹੀਂ, ਸਪੁੱਤਰ ਨੂੰ ਵੀ ਕਦੇ ਨਹੀਂ ਝਿੜਕਿਆ। ਹੁਣ ਭਾਵ ਫਿਟਕਾਰਨ ਤੋਂ ਭਾਵ ਤਾਂ ਇਹੀ ਸੀ ਨਾ ਵੀ ਮੰਦਾ ਨਹੀਂ ਬੋਲਣਾ, ਵੀ ਮੈਂ ਤਾਂ ਆਪਣੇ ਪੁੱਤਰ ਨੂੰ ਹੈ ਨਾ, ਆਪਣੇ ਸਿਰ ਦੇ ਸਾਈਂ ਪਤੀ ਨੂੰ ਹੈ ਨਾ, ਅਤੇ ਕੀ ਫਿਟਕਾਰਨਾ, ਜਾਂ ਆਪਣੇ ਪਿਤਾ ਨੂੰ ਤਾਂ ਕੀ ਮੰਦਾ ਆਖਣਾ, ਭਰਾ ਨੂੰ ਤਾਂ ਕੀ ਮੰਦਾ ਆਖਣਾ, ਮੈਂ ਆਪਣੇ ਪੁੱਤਰ ਨੂੰ ਵੀ ਕਦੇ ਮੰਦਾ ਨਹੀਂ ਆਖਿਆ। ਇਸ ਤਰ੍ਹਾਂ ਨਾ ਉਹ ਜਿਹੜੀ ਗੁਰੂ ਸਾਹਿਬ ਦੇ ਕੋਲ ਔਰਤ ਖੜੋਤੀ ਨਾ, ਉਹਨੇ ਮਾਲਕ ਪਾਤਸ਼ਾਹ ਨਾਲ ਬਚਨ ਸਾਂਝੇ ਕੀਤੇ।

ਵਚਨ ਸੁਣ ਕੇ ਅਤੇ ਉਹਨੂੰ ਸ਼ਾਬਾਸ਼ ਦਿੱਤੀ, ਚੰਗਾ ਆਖਿਆ ਵੀ ਤੂੰ ਬਹੁਤ ਚੰਗੀ ਹੈ ਨਾ, ਬੜਾ ਚੰਗਾ ਕਰਮ ਕੀਤਾ। ਅਤੇ ਮਾਲਕ ਨੇ ਜਿੱਥੇ ਸ਼ਾਬਾਸ਼ ਉਹਨੂੰ ਕਿਹਾ ਨਾ, ਅਤੇ ਉਸ ਥਾਂ 'ਤੇ ਗੁਰੂ ਸਾਹਿਬ ਨੇ ਨਾ ਵਚਨ ਕਰਦਿਆਂ ਹੋਇਆਂ ਨਾਲ ਕਹਿੰਦੇ ਵੀ ਜਿੰਨੀ ਹੁਣ ਇੱਥੇ ਸਿੱਖ ਸੰਗਤ ਬੈਠੀ ਹੈ, ਜਿਤਨੀ ਵੀ ਸਿੱਖ ਸੰਗਤ ਬੈਠੀ ਹੈ, ਉਹਨੂੰ ਤੇਰੀ ਇਸ ਗੱਲ ਦੇ ਉੱਤੇ ਭਰੋਸਾ ਕਿਵੇਂ ਆਵੇ ਵੀ ਤੂੰ ਕਦੇ ਮਰਦ ਨਾ। ਅਸੀਂ ਗੁਰੂ ਸਾਹਿਬ ਨੂੰ ਉਹਨੇ ਕਿਹਾ ਵੀ ਮੈਂ ਨਹੀਂ ਫਟਕਾਰ, ਗੁਰੂ ਸਾਹਿਬ ਤਾਂ ਜਾਣਦੇ ਵੀ ਨੇ, ਪਰ ਮਾਲਕ ਕਹਿੰਦੇ ਵੀ ਹੁਣ ਇੱਥੇ ਸਾਰੀਆਂ ਜਿੰਨੀ ਸੰਗਤ ਬੈਠੀ ਉਹਨਾਂ ਨੂੰ ਇਸ ਗੱਲ

ਵੀ ਜਿੰਨੀ ਸਿੱਖ ਸੰਗਤ ਬੈਠੀ ਹੈ ਹੁਣ ਇਸ ਤਰੀਕੇ ਨਾਲ ਤੁਸੀਂ ਦੱਸੋ ਸਮਝਾਵੋ ਵੀ ਜਿਹਦੇ ਨਾਲ ਇਹਨਾਂ ਸਭਨਾਂ ਦੇ ਮਨ ਅੰਦਰ ਪ੍ਰਤੀਤ ਭਰੋਸਾ ਬਣ ਆਵੇ, ਹੈ ਨਾ। ਇਸ ਤਰੀਕੇ ਨਾਲ ਤੁਸੀਂ ਸਾਰੀ ਵਾਰਤਾ ਸਾਂਝੀ ਕਰੋ। ਹੁਣ ਗੁਰੂ ਸਾਹਿਬ ਜੀ ਉਹਨੂੰ ਉਸ ਬੀਬੀ ਨੂੰ ਸੰਬੋਧਨ ਕਰਕੇ ਬਚਨ ਕਹਿ ਦਿੰਦੇ ਵੀ ਤਾਂ ਜੋ ਸਾਰੀ ਸਿੱਖ ਸੰਗਤ ਜਿਤਨੀ ਬੈਠੀ ਉਹਨਾਂ ਦੇ ਮਨ ਅੰਦਰ ਪ੍ਰਤੀਤ ਜਿਹੜੀ

ਗੁਰੂ ਪਾਤਸ਼ਾਹ ਨੂੰ ਫਿਰ ਉਹ ਜੀ ਬਚਨ ਕਰਦਿਆਂ ਹੋਇਆਂ ਇੱਥੇ ਜਿਹੜਾ ਸ਼ਬਦ ਕਵੀ ਜੀ ਨੇ ਵਰਤਿਆ ਭਾਗਣ ਨਾਮ, ਉਹਦਾ ਨਾਂ ਭਾਗਣ, ਉਹਨੇ ਹੁਣ ਬਚਨ ਕੀਤੇ ਅਤੇ ਸੰਬੋਧਨ ਕਰਦਿਆਂ ਹੋਇਆਂ ਕਹਿੰਦੇ ਮਾਲਕ ਜੀ ਉਹ ਜਿਵੇਂ ਤੁਸੀਂ ਆਖਿਆ ਹੁਣ ਆਪ ਜੀ ਉਸੇ ਪ੍ਰਕਾਰ ਤੁਹਾਡੇ ਹੁਕਮ ਅਨੁਸਾਰ ਮੈਂ ਸਾਰੀ ਵਾਰਤਾ ਜਿਹੜੀ ਉਹ ਸਾਂਝੀ ਕਰਨ ਲੱਗੀ ਹਾਂ। ਆਪ ਜੀ ਹੁਣ ਉਸ ਵਾਰਤਾ ਨੂੰ

ਅਤੇ ਆਖਿਆ ਕਿ ਵੀ ਸਤਿਗੁਰੂ ਜੀਓ, ਅਸੀਂ ਆਗਰੇ ਨਗਰ ਦੇ ਵਿੱਚ ਵੱਸਦੇ ਹਾਂ, ਆਗਰੇ ਨਗਰ ਦੇ ਵਿੱਚ ਅਸੀਂ ਰਹਿਣ ਵਾਲੇ ਸਾਂ, ਅਤੇ ਉੱਥੇ ਨਾ ਜਿਹੜਾ ਆਗਰੇ ਦਾ ਬਾਦਸ਼ਾਹ, ਆਗਰੇ ਇਲਾਕੇ ਦਾ ਜਿਹੜਾ ਰਾਜਾ ਹੈ, ਉਹਦੇ ਕੋਲ ਮੇਰੇ ਪਿਤਾ ਜੀ ਦੀਵਾਨ ਸਨ, ਭਾਵ ਉਹਦੇ ਕੋਲ ਉਹਦੇ ਦਰਬਾਰ ਦੇ ਵਿੱਚ ਨੌਕਰੀ ਕਰਦੇ

ਉੱਥੇ ਉਹਦੇ ਰਾਜੇ ਦੇ ਦਰਬਾਰ ਵਿੱਚ ਦੀਵਾਨ ਦੀ ਜ਼ਿੰਮੇਵਾਰੀ, ਦੀਵਾਨ ਹੁਣ ਸਾਰਾ ਲੈਣ ਦੇਣ ਧਨ ਦੌਲਤ ਸਾਰਾ ਦੀਵਾਨ ਦੀ ਜ਼ਿੰਮੇਵਾਰੀ, ਵੀ ਗੁਰੂ ਸਾਹਿਬ ਜੀ ਉਹਨਾਂ ਦਾ ਹੁਕਮ ਬੜਾ ਚੱਲਦਾ ਸੀ, ਜਿਸ ਕਰਕੇ ਘਰ ਦੇ ਵਿੱਚ ਧਨ ਦੌਲਤ ਵੀ ਬਹੁਤ ਆਉਂਦਾ ਸੀ, ਕੋਈ ਕਮੀ ਨਹੀਂ ਸੀ। ਇੱਥੋਂ ਤੱਕ ਸਰਕਾਰੀ ਦਰਬਾਰੇ ਜਿੰਨੀ ਵੀ ਕਾਰ ਵਿਹਾਰ ਚੱਲਦੀ ਸੀ ਨਾ, ਉਹ ਸਾਰੇ ਹੀ ਕਾਰ ਵਿਹਾਰ ਦੀ ਜ਼ਿੰਮੇਵਾਰੀ ਮੇਰੇ ਪਿਤਾ ਜੀ

ਵੀ ਬੜੇ ਲੰਮੇ ਸਮੇਂ ਤੱਕ ਮੇਰੇ ਪਿਤਾ ਜੀ ਨੇ ਉਸ ਨੌਕਰੀ ਨੂੰ ਉੱਥੇ ਕੀਤਾ, ਉਹ ਕਾਰਜ ਕੀਤਾ। ਉਹਨਾਂ ਦਾ ਸਮਾਂ ਪੁੱਜਾ ਆ ਅਹੁਦ ਪੁਨਾਈ, ਅਹੁਦ ਪੁਨੀ ਅਤੇ ਉਹ ਸਰੀਰਕ ਤੌਰ 'ਤੇ ਫਿਰ ਚਲਾਣਾ ਕਰ ਗਏ। ਜਦੋਂ ਉਹ ਸਰੀਰਕ ਤੌਰ 'ਤੇ ਚਲਾਣਾ ਕਰ ਗਏ, ਚਲੇ ਗਏ ਜਦੋਂ ਉਹ ਸਰੀਰਕ ਤੌਰ 'ਤੇ, ਸਾਨੂੰ ਸਭਨਾਂ ਨੂੰ ਸੰਸਾਰ ਨੂੰ ਛੱਡ ਕੇ ਸਰੀਰਕ ਤੌਰ 'ਤੇ ਜਦੋਂ ਚਲੇ

ਜਦੋਂ ਬਾਦਸ਼ਾਹ ਨੇ ਸੁਣਿਆ ਨਾ ਵੀ ਮੇਰਾ ਦੀਵਾਨ ਜਿਹੜਾ ਉਹ ਸਰੀਰਕ ਤੌਰ 'ਤੇ ਚਲਾਣਾ ਕਰ ਗਿਆ, ਉਹਨੇ ਫਿਰ ਆਪਣੇ ਜਿਹੜੇ ਉਹਦੇ ਅਹਿਲਕਾਰ ਸਨ, ਹੋਰ ਜਿਹੜੇ ਉਹਦੇ ਵਜ਼ੀਰ ਸਨ, ਉਹਨਾਂ ਨੂੰ ਫਿਰ ਉਹਨੇ ਸੰਬੋਧਨ ਕਰਕੇ ਇਸ ਤਰ੍ਹਾਂ

ਕਿ ਸਾਰਿਆਂ ਨੂੰ ਸੰਬੋਧਨ ਕਰਕੇ ਵੀ ਹੁਣ ਉਹਦੇ ਨਾ ਦਰ ਦੇ ਉੱਤੇ ਉਹਦੇ ਘਰ ਦੇ ਵਿੱਚ ਚੌਂਕੀ ਬਿਠਾ ਦਿਓ। ਚੌਂਕੀ ਬਿਠਾਉਣ ਤੋਂ ਭਾਵ ਵੀ ਨਿਗਰਾਨੀ ਲਾ ਦਿਓ, ਨਜ਼ਰਬੰਦ ਕਰ ਦਿਓ ਘਰ ਉਹਦਾ ਸਾਰਾ, ਘਰ ਨੂੰ ਨਜ਼ਰਬੰਦ ਕਰਕੇ ਅਤੇ ਜਿਹੜੀਆਂ ਵਸਤੂਆਂ ਕੀਮਤੀ ਨੇ, ਧਨ ਦੌਲਤ ਜੋ ਵੀ ਹੈ, ਪਦਾਰਥ ਜੋ ਵੀ ਨੇ, ਉਹ ਸਾਰਿਆਂ ਨੂੰ ਤਾਲਾ ਲਾ ਦਿਓ। ਮਤਲਬ ਉਹ ਸਾਰਾ ਘਰ ਹੀ ਉਹਦਾ ਸਮੇਤ ਸਮਾਨ, ਸਾਜੋ ਸਮਾਨ ਸਮਾਨ, ਉਹ ਸਾਰਾ ਨਜ਼ਰਬੰਦ

ਅਤੇ ਜੇ ਉਹਦੇ ਘਰ ਵਿੱਚ ਕੋਈ ਪੁੱਤਰ ਹੈ ਫਿਰ ਉਹਨੂੰ ਤੁਸੀਂ ਮੇਰੇ ਕੋਲ ਲੈ ਕੇ ਆਵੋ। ਵੀ ਪਹਿਲਾਂ ਤਾਂ ਸਾਰੇ ਸਾਜੋ ਸਮਾਨ ਦੀ ਨਿਗਰਾਨੀ ਨਜ਼ਰਬੰਦ ਕਰ ਲਓ, ਅਤੇ ਜੇ ਉਸ ਦੇ ਗ੍ਰਹਿ ਵਿਖੇ ਕੋਈ ਸਪੁੱਤਰ ਹੈ ਅਤੇ ਉਸ ਸਪੁੱਤਰ ਨੂੰ ਤੁਸੀਂ ਮੇਰੇ ਕੋਲ ਲਿਆਉਣਾ ਕਰੋ। ਉਹਨੂੰ ਬਾਦਸ਼ਾਹ ਨੇ ਕਿਹਾ ਵੀ ਉਹਨੂੰ ਮੇਰੇ ਪਾਸ ਲੈ ਆ।

ਹੁਣ ਗੁਰੂ ਸਾਹਿਬ ਜੀ ਨੂੰ ਉੱਥੇ ਸਾਰੀ ਵਾਰਤਾ ਦੱਸ ਰਹੀ ਵੀ ਮਾਲਕ ਜੀ ਉਹ ਜਿਵੇਂ ਬਾਦਸ਼ਾਹ ਨੇ ਹੁਕਮ ਕੀਤਾ ਉਵੇਂ ਹੀ ਸਾਰੇ ਉਹਦੇ ਸਿਪਾਹੀ ਅਹਿਲਕਾਰ ਆ ਗਏ। ਉਹਨਾਂ ਨੇ ਆ ਕੇ ਅਤੇ ਸਾਰੀਆਂ ਜਿਹੜੀਆਂ ਕੀਮਤੀ ਵਸਤੂਆਂ ਸਮਾਨ ਉਹ ਆਪਣੀ ਨਿਗਰਾਨੀ ਹੇਠ ਤਾਲੇ ਹੇਠ ਕਰ ਲਿਆ ਸਾਰਾ ਕੁਛ, ਸਾਰੀਆਂ ਵਸਤੂਆਂ ਦੀ ਉਹਨਾਂ ਨੇ ਸੰਭਾਲ ਉੱਥੇ

ਵੀ ਸਾਡਾ ਕੋਈ ਵੀ ਮਨੁੱਖ ਉੱਥੇ ਰਹਿਣ ਨਹੀਂ ਦਿੱਤਾ ਉਹਨਾਂ ਨੇ ਤਾਂ ਵੀ ਸਿਰਫ ਇਹ ਸੀ ਵੀ ਜੇ ਪੁੱਤਰ ਹੈ ਤਾਂ ਉਹਨੂੰ ਬਾਦਸ਼ਾਹ ਕੋਲ ਲੈ ਕੇ ਜਾਣਾ, ਕਿਸੇ ਹੋਰ ਮਨੁੱਖ ਨੂੰ ਉੱਥੇ ਰੁਕਣ ਨਹੀਂ ਦੇਣਾ। ਤਾਕੀਦ ਕਰਕੇ ਸਾਰਿਆਂ ਨੂੰ ਉੱਥੋਂ ਹਟਾ ਤਾ, ਪਾਸੇ ਕਰਤਾ, ਅਤੇ ਸਾਰੇ ਸਮਾਨ ਦੇ ਉੱਤੇ ਵਸਤੂਆਂ ਦੀ ਨਜ਼ਰ ਬੰਦ ਕਰਕੇ ਅਤੇ ਉੱਥੇ ਸਿਪਾਹੀ ਜਿਹੜੇ ਉਹ ਚੌਂਕੀ ਲਾ ਕੇ ਨਾ ਬੈਠ ਗਏ, ਭਾਵ ਉਹ ਪੱਕਾ ਹੀ ਉੱਥੇ ਉਹਨਾਂ ਨੇ ਆਪਣਾ ਟਿਕਾਣਾ ਕਰ

ਫਿਰ ਉਹਦੇ ਅਹਿਲਕਾਰਾਂ ਨੇ ਸਾਡੇ ਕੋਲੋਂ ਸਾਰੀ ਵਾਰਤਾ ਪੁੱਛੀ, ਵਾਰਤਾ ਪੁੱਛੀ, ਪੁੱਛਿਆ ਨਾ ਵੀ ਘਰ ਦੇ ਵਿੱਚ ਕੌਣ ਕੌਣ ਹੈ, ਕਿੰਨੇ ਜੀ ਨੇ ਘਰ ਦੇ ਵਿੱਚ, ਅਤੇ ਕਿੰਨੇ ਭੈਣ ਭਰਾ ਹੋ ਤੁਸੀਂ, ਉਹ ਸਾਰਾ ਕੁਝ ਪੁੱਛਿਆ। ਸਾਰੀ ਵਾਰਤਾ ਪੁੱਛ ਕੇ ਅਤੇ ਉਹਨੇ ਜਾ ਕੇ ਫਿਰ ਬਾਦਸ਼ਾਹ ਨੂੰ ਦੱਸ

ਜੀ ਉਹ ਜਾ ਕੇ ਬਾਦਸ਼ਾਹ ਨੂੰ ਉਹਨੇ ਦੱਸਿਆ, ਜਿਨ੍ਹਾਂ ਨੇ ਅਹਿਲਕਾਰਾਂ ਨੇ ਪੁੱਛਿਆ ਵੀ ਸੱਤ ਧੀਆਂ ਨੇ ਉਹਨਾਂ ਦੇ ਗ੍ਰਹਿ ਵਿਖੇ, ਪੁੱਤਰ ਕੋਈ ਵੀ ਨਹੀਂ ਉਹਦਾ, ਹਾਂ ਉਹਦੀ ਇਸਤਰੀ ਨੇ ਗਰਭ ਧਾਰਨ ਕੀਤਾ ਹੋਇਆ ਹੈ। ਇਹ ਲਫਜ਼ ਉੱਥੇ ਜਾ ਕੇ ਉਹ ਬਾਦਸ਼ਾਹ ਕੋਲ ਉਹਨੇ ਵਰਤੇ ਖਾਨਾ।

ਕੋਈ ਭਰਾ ਹੈ ਉੱਥੇ, ਨਾ ਹੀ ਕੋਈ ਹੈ ਨਾ ਉਹਦਾ ਭਰਾ ਅਤੇ ਨਾ ਹੀ ਕੋਈ ਪੁੱਤਰ ਜਿਹੜਾ ਹੁਣ ਘਰ ਦਾ ਮਾਲਕ ਬਣ ਸਕੇ, ਘਰ ਦੀ ਮਲਕੀਅਤ ਸੰਭਾਲ ਸਕੇ। ਜਿਵੇਂ ਹੈ ਨਾ ਆਪਾਂ ਪਿਛੋਕੜ ਵੇਖਦੇ ਵੀ ਹਾਂ, ਰਾਜੇ ਮਹਾਰਾਜਿਆਂ ਦਾ ਇਤਿਹਾਸ ਵੀ ਪੜ੍ਹਦੇ ਹਾਂ, ਅਤੇ ਉਹ ਵਿਰਾਸਤ ਦੇਣ ਦੇ ਲਈ ਪਹਿਲਾਂ ਵਾਰਸ ਦਾ ਹੋਣਾ ਲਾਜ਼ਮੀ ਹੈ। ਵਾਰਸ ਇੱਕ ਲੜਕੇ ਰੂਪ ਦੇ ਵਿੱਚ ਜੋ ਪਿਛੋਕੜ ਚੱਲ ਨਾ ਮੰਨਿਆ ਜਾਂਦਾ ਸੀ, ਉਸੇ ਨਜ਼ਰੀਏ ਨਾਲ ਬਾਦਸ਼ਾਹ ਨੇ ਵੇਖਿਆ। ਸਤਿਗੁਰੂ ਜੀ ਉਹ ਫਿਰ ਸਾਰਾ ਕੁਝ ਜਦੋਂ ਉਹਨੇ ਪੁੱਛਿਆ ਜਾ ਕੇ, ਸਾਰਾ ਕੁਝ ਅਹਿਲਕਾਰਾਂ ਨੇ ਰਾਜੇ ਨੂੰ ਦੱਸਿਆ ਵੀ ਘਰ ਦੇ ਵਿੱਚ ਕੋਈ ਵੀ ਹੁਣ ਪੁਰਸ਼ ਨਹੀਂ ਹੈ ਜਿਹੜਾ ਘਰ ਦੀ ਜ਼ਿੰਮੇਵਾਰੀ ਨੂੰ ਸੰਭਾਲ ਸਕੇ, ਘਰ ਦੀ ਮਲਕੀਅਤ ਨੂੰ ਸੰਭਾਲ ਸਕਦਾ

ਜਦੋਂ ਬਾਦਸ਼ਾਹ ਨੇ ਇਹ ਸੁਣਿਆ ਨਾ ਵੀ ਇਸਤਰੀ ਨੇ ਗਰਭ ਧਾਰਨ ਕੀਤਾ, ਉਹਨੇ ਇਹ ਗੱਲ ਆਖੀ ਵੀ ਤੁਸੀਂ ਸਾਰੇ ਘਰ ਦੀ ਨਿਗਰਾਨੀ ਰੱਖਣੀ ਹੈ। ਅਤੇ ਜਦੋਂ ਅੱਠਵਾਂ ਬਾਲਕ ਹੈ ਨਾ ਉਹਦੀ ਕੁੱਖ ਤੋਂ ਜਨਮ ਲਵੇ ਤਾਂ ਉਦੋਂ ਤੁਸੀਂ ਆ ਕੇ ਮੈਨੂੰ ਖਬਰ ਦੇਣੀ ਹੈ। ਜਦੋਂ ਅੱਠਵੇਂ ਬੱਚੇ ਨੇ ਜਨਮ ਲੈਣਾ ਤਾਂ ਮੈਨੂੰ ਖਬਰ ਦੇਣੀ ਹੈ ਅਤੇ ਆ ਕੇ ਤੁਸੀਂ ਨਾ ਦੱਸਣਾ ਹੋ ਹੇ ਪੁੱਤਰ ਤੋਂ ਕਰੋ ਖਲਾਸੇ। ਜੇ ਤਾਂ ਉਹ ਅੱਠਵੇਂ ਬੱਚੇ ਦੇ ਰੂਪ ਵਿੱਚ ਪੁੱਤਰ ਹੋਵੇ ਫਿਰ ਤੁਸੀਂ ਸਾਰੀ ਜਿੰਨੀ ਵੀ ਨਿਗਰਾਨੀ ਹੈ ਇਹ ਛੱਡ ਦੇਣੀ, ਖਲਾਸੀ ਕਰ ਦੇਣੀ ਫਿਰ। ਅਤੇ ਜੇ ਉਹ ਵੀ ਬੱਚੀ ਹੋਈ, ਉਹ ਵੀ ਧੀ ਰੂਪ ਵਿੱਚ ਹੋਈ, ਫਿਰ ਸਾਰਾ ਕੁਝ ਸਰਕਾਰੀ ਕਬਜ਼ੇ ਵਿੱਚ ਰੱਖ ਲੈਣਾ ਹੈ, ਫਿਰ ਸਾਰਾ ਕੁਝ ਸਰਕਾਰੀ ਕਬਜ਼ੇ ਵਿੱਚ। ਵੀ ਜੇ ਪੁੱਤਰ ਹੋਇਆ ਫਿਰ ਤੁਸੀਂ ਉੱਥੋਂ ਆ ਜਾਣਾ, ਜਿੰਨੀ ਵੀ ਨਿਗਰਾਨੀ ਹੈ ਸਾਰੀ ਛੱਡ ਦੇਣੀ ਹੈ, ਜਿੰਨੀ ਨਜ਼ਰਬੰਦ ਕੀਤਾ ਹੋਇਆ ਉਹ ਸਾਰਾ ਛੱਡ ਦੇਣਾ, ਜੋ ਤਾਲੇ ਲਾਏ ਸਾਰੇ ਛੱਡ ਦੇਣੇ, ਖਲਾਸੀ ਆਜ਼ਾਦ ਕਰ ਦੇਣਾ ਸਾਰਾ ਕੁਝ। ਅਤੇ ਜੇ ਉਹ ਬੱਚੀ ਹੋਈ ਤਾਂ ਫਿਰ ਤੁਸੀਂ ਇਹ ਸਾਰਾ ਕੁਝ ਇਵੇਂ ਹੀ ਨਜ਼ਰਬੰਦ ਕਰਕੇ ਅਤੇ ਸਰਕਾਰੀ ਖਜ਼ਾਨੇ ਦੇ ਵਿੱਚ ਸਾਰਾ ਕੁਝ

ਉੱਥੇ ਸਤਿਗੁਰੂ ਉਸੇ ਤਰ੍ਹਾਂ ਚੌਂਕੀ ਪੱਕੀ ਹੋ ਗਈ, ਜਿਹੜੇ ਸਿਪਾਹੀ ਲੱਗੇ ਸਨ ਉਹ ਪੱਕੇ ਉੱਥੇ ਲੱਗ ਗਏ। ਅਤੇ ਉਹ ਸਮਾਂ ਨਜ਼ਦੀਕ ਆਇਆ ਜਦੋਂ ਘਰ ਦੇ ਅੰਦਰ ਬਾਲਕ ਨੇ ਜਨਮ ਲੈਣਾ। ਉਹ ਸਮਾਂ ਜਦੋਂ ਨਜ਼ਦੀਕ

ਬੱਚੇ ਨੇ ਜਨਮ ਲਿਆ ਤੇ ਪੁੱਤਰ ਰੂਪ ਵਿੱਚ ਨਾ ਬਾਲਕ ਰੂਪ ਵਿੱਚ ਫਿਰ ਇੱਕ ਜਦੋਂ ਬੱਚੇ ਨੇ ਜਨਮ ਲਿਆ ਸਾਰੇ ਪਾਸੇ ਫਿਰ ਇਹ ਖਬਰ ਫੈਲੀ, ਬੜਾ ਉਤਸਵ ਹੋਇਆ, ਬੜੀ ਖੁਸ਼ੀ ਮਨਾਈ ਗਈ। ਸੱਤਾਂ ਭੈਣਾਂ ਦਾ ਇੱਕੋ ਭਰਾ ਅਤੇ ਮਾਂ ਦੇ ਸਹਾਰੇ ਵਾਸਤੇ ਇੱਕੋ ਪੁੱਤਰ, ਪਿਤਾ ਦੀ ਜ਼ਿੰਮੇਵਾਰੀ ਸਾਂਭਣ ਵਾਲਾ, ਅਗਾਂਹ ਘਰ ਦਾ ਵਾਰਸ। ਜਦੋਂ ਉਹਨੇ ਜਨਮ ਲਿਆ ਸਤਿਗੁਰੂ ਜੀ, ਉਹ ਬਹੁਤ ਵੱਡਾ ਉਤਸਵ ਹੋਇਆ, ਬੜੀ ਉੱਥੇ ਖੁਸ਼ੀ ਜ਼ਾਹਰ ਕੀਤੀ, ਬੜੀ ਹੀ ਪ੍ਰਸੰਨਤਾ ਉੱਥੇ ਜ਼ਾਹਰ ਕੀਤੀ।

ਸਾਰਾ ਪਰਿਵਾਰ ਬੜਾ ਖੁਸ਼ ਹੋਇਆ, ਨਗਾਰੇ ਵੱਜੇ, ਬਹੁਤ ਸਾਰਾ ਖੁਸ਼ੀ ਦਾ ਨਾ ਵਾਜੇ ਵੱਜੇ, ਨੌਬਤਾਂ ਵੱਜੀਆਂ ਉੱਥੇ, ਸਾਰੇ ਪਰਿਵਾਰ ਦੇ ਅੰਦਰ ਬੜੀ ਪ੍ਰਸੰਨਤਾ ਹੋਈ, ਸਾਰਾ ਪਰਿਵਾਰ ਬੜਾ ਖੁਸ਼ ਅਤੇ ਆਨੰਦਿਤ ਹੋਇਆ।

ਕਹਾਂਗਾ ਵੀ ਮੇਰੇ ਦੀਵਾਨ ਦੇ ਘਰ ਦੇ ਵਿੱਚ ਉਹਦੇ ਚਲਾਣੇ ਤੋਂ ਮਗਰੋਂ ਨਾ ਅੱਠਵੇਂ ਜਿਹੜੇ ਬਾਲਕ ਨੇ ਜਨਮ ਲਿਆ ਉਹ ਪੁੱਤਰ ਹੋਇਆ। ਉਹਨੇ ਉਸੇ ਵੇਲੇ ਆਪਣੇ ਸਿਪਾਹੀਆਂ ਨੂੰ ਹੁਕਮ ਕਰਤਾ ਵੀ ਖਲਾਸੀ ਕਰ ਦਿਓ, ਛੱਡ ਦਿਓ ਸਾਰਾ ਕੁਝ, ਕੁਝ ਨਜ਼ਰਬੰਦ ਨਹੀਂ ਰੱਖਣਾ, ਕੋਈ ਨਿਗਰਾਨੀ ਨਹੀਂ ਰੱਖਣੀ, ਕੁਝ ਜਪਤ ਨਹੀਂ ਕਰਨਾ, ਜੋ ਹੈ ਉਸੇ ਤਰ੍ਹਾਂ ਸਾਰਾ ਕੁਝ ਛੱਡ ਦਿਓ। ਉਹਨੇ ਉਸੇ ਵੇਲੇ ਆਪਣੇ ਸਿਪਾਹੀਆਂ ਨੂੰ ਹੁਕਮ ਕਰ ਦਿੱਤਾ।

ਉਸੇ ਤਰ੍ਹਾਂ ਗੁਰੂ ਸਾਹਿਬ ਜੀ ਜਿਵੇਂ ਪਹਿਲਾਂ ਸਾਡਾ ਘਰ ਚੱਲਦਾ ਸੀ ਨਾ ਪਿਤਾ ਜੀ ਦੇ ਮੌਜੂਦ ਹੁੰਦੇ ਆ, ਉੱਦਾਂ ਹੀ ਫਿਰ ਘਰ ਚੱਲਣ ਲੱਗ ਪਿਆ। ਉਵੇਂ ਹੀ ਧੰਨ ਦੌਲਤ ਬਾਦਸ਼ਾਹ ਬਖਸ਼ਣ ਲੱਗ ਪਿਆ ਅਤੇ ਉਵੇਂ ਹੀ ਸਾਰਾ ਘਰ ਜਿਹੜਾ ਉਹ ਆਜ਼ਾਦ ਹੋ ਗਿਆ, ਖਲਾਸ ਕਰ ਦਿੱਤਾ, ਕਿਸੇ ਨੂੰ ਵੀ ਨਜ਼ਰਬੰਦ ਨਹੀਂ ਰੱਖਿਆ ਗਿਆ, ਸਾਰਿਆਂ ਨੂੰ ਉੱਥੇ ਖਲਾਸੀ ਦੇ

ਸਾਰੇ ਚੌਂਕੀਦਾਰ ਸਿਪਾਹੀ ਸਾਰੇ ਚਲੇ ਗਏ। ਬੜਾ ਸਨਮਾਨ ਕੀਤਾ ਉਹਨਾਂ ਸਾਰਿਆਂ ਨੇ, ਬੜਾ ਸਤਿਕਾਰ ਕੀਤਾ ਉਹਨਾਂ ਸਾਰਿਆਂ ਨੇ। ਜਿੰਨੇ ਵੀ ਚੌਂਕੀਦਾਰ ਅਤੇ ਸਿਪਾਹੀ ਬਿਠਾਏ ਸੀ ਨਾ ਉੱਥੇ, ਉਹ ਸਾਰੇ ਹੀ ਉੱਥੋਂ ਸਾਡੇ ਸਾਰੇ ਪਰਿਵਾਰ ਦਾ ਅਦਬ ਕਰਦਿਆਂ, ਸਨਮਾਨ ਕਰਦਿਆਂ, ਬਾਦਸ਼ਾਹ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਸਾਰੇ ਵਾਪਸ ਪਰਤ

ਫਿਰ ਸਾਡੇ ਸੱਤਾਂ ਭੈਣਾਂ ਦੇ ਵਿੱਚ ਹੈ ਨਾ, ਉਸ ਵਕਤ ਸਾਰੇ ਪਰਿਵਾਰ ਦੇ ਵਿੱਚ ਇਹ ਬਾਤ ਹੋਈ ਕਿ ਧਨ ਹੈ ਮਰਦ, ਧਨ ਹੈ ਮਰਦ ਭਾਵ ਪੁਰਸ਼ ਧਨ ਕਿਉਂ ਹੈ, ਕਿਉਂਕਿ ਇਹਦੇ ਅੱਜ ਪ੍ਰਭਾਵ ਨੇ, ਇਹਦੇ ਸਵਰੂਪ ਨੇ ਅੱਜ ਸਾਡੇ ਉੱਤੇ ਤਰਸ ਅਤੇ ਦਇਆ ਕੀਤੀ ਹੈ। ਸਰੂਪ ਕਿਹੜਾ? ਸ਼ਮਸ਼ ਵਿਸ਼ਾਲਾ, ਸ਼ਮਸ਼ ਦੜ ਕੇਸ ਜਿਹੜੇ ਚਿਹਰੇ ਉੱਪਰਲੇ, ਉਹਦੇ ਕਰਕੇ ਅੱਜ ਸਾਡਾ ਇੱਥੇ ਛੁਟਕਾਰਾ ਹੋਇਆ।

ਵੀ ਜਿਸ ਕਰਕੇ ਸਾਡਾ ਸਾਰਾ ਪਰਿਵਾਰ ਛੁੱਟ ਗਿਆ, ਇਹਦੇ ਤੋਂ ਵੱਡਾ ਹੋਰ ਕੀ ਹੋ ਸਕਦਾ ਇੱਕ? ਕਿਉਂਕਿ ਉਸ ਵਕਤ ਨਾ ਜੀ, ਅੱਜ ਦੇ ਸਮੇਂ 'ਚ ਆਪਾਂ ਭਾਵੇਂ ਲੱਖ ਆਖੀ ਜਾਈਏ ਨਾ, ਇਸਤਰੀ ਪੁਰਸ਼ ਬਰਾਬਰ ਨੇ, ਉਦੋਂ ਇਹੀ ਰਵਾਇਤ ਸੀ ਸਮਾਜ ਦੀ ਵੀ ਵਿਰਾਸਤ ਜੇ ਸੰਭਾਲਣੀ ਹੈ ਤਾਂ ਫਿਰ ਵਾਰਸ ਦਾ ਹੋਣਾ ਲਾਜ਼ਮੀ ਹੈ, ਪੁੱਤਰ ਦਾ ਹੋਣਾ ਲਾਜ਼ਮੀ ਹੈ, ਉਹੀ ਸਾਰੀ ਵਿਰਾਸਤ ਪਿਤਾ ਦੀ ਸੰਭਾਲੇਗਾ। ਮਲਕ ਜੀ ਹੁਣ ਜਿਹੜਾ ਗੁਰੂ ਸਾਹਿਬ ਉੱਥੇ ਦਰਸਾਉਣਾ ਚਾਹੁੰਦੇ ਨੇ ਨਾ, ਉਹ ਇਹ ਵੀ ਇੱਕ ਮਨੁੱਖ ਰੂਪ ਮਰਦ ਰੂਪ ਦਾ ਜਿਹੜਾ ਪ੍ਰਭਾਵ ਹੈ ਉਹਦਾ ਕਿੰਨਾ ਤੇਜ਼ ਅਤੇ ਕਿੰਨਾ ਪ੍ਰਤਾਪ ਹੈ, ਔਰ ਉਹ ਤੇਜ਼ ਪ੍ਰਤਾਪ ਹੈ ਕਾਹਦੇ ਕਰਕੇ, ਗੁਰੂ ਸਾਹਿਬ ਇਹ ਸਮਝਾਉਣਾ ਚਾਹੁੰਦੇ ਨੇ। ਹੁਣ ਮਲਕ ਪਾਤਸ਼ਾਹ ਨੂੰ ਇਹ ਸਾਰੀ ਵਾਰਤਾ ਉੱਥੇ ਸੁਣੀ, ਗੁਰੂ ਸਾਹਿਬ ਨੂੰ ਸੁਣਾਈ ਹੈ ਨਾ ਉਸ ਭਾਗਣ ਨਾਮ ਦੀ ਬੀਬੀ ਨੇ, ਹੈ ਨਾ, ਅਤੇ ਜਿੰਨੀ ਸੰਗਤ ਬੈਠੀ ਉਹ ਸਾਰੀ ਸੁਣ ਰਹੀ ਹੈ ਵੀ ਮਲਕ ਜੀ ਉਸ ਵੇਲੇ ਨਾ ਅਸੀਂ ਇਹੀ ਵਿਚਾਰਿਆ ਵੀ ਇਦੋਂ ਚੰਗਾ ਹੋਰ ਕੀ ਹੋ ਸਕਦਾ ਵੀ ਜਿਹਦੇ ਪਿੱਛੇ ਸਾਡਾ ਸਾਰਾ ਪਰਿਵਾਰ ਆਜ਼ਾਦ ਹੋ ਗਿਆ, ਖਲਾਸ ਹੋ ਗਿਆ, ਸਾਡੇ ਸਾਰੇ ਪਰਿਵਾਰ ਦਾ ਰਿਜ਼ਕ ਰੋਜ਼ੀ ਉਸੇ ਤਰ੍ਹਾਂ

ਵੀ ਜਿਸ ਦਾੜੇ ਦੇ ਕਰਕੇ, ਜਿਸ ਪ੍ਰਭਾਵ ਦੇ ਕਰਕੇ ਜਪ ਤਪ ਸਭ ਕੁਝ ਯੋਗ ਬਣ ਗਿਆ ਔਰ ਸਾਰਾ ਕੁਝ ਫਲ ਵੀ ਪਿਆ, ਹੈ ਨਾ, ਸਾਰੇ ਸੁੱਖ ਵੀ ਭੋਗਣ ਵਾਸਤੇ ਮਿਲ ਗਏ ਸਭ ਕੁਝ। ਜਦੋਂ ਪਿਤਾ ਚੜ੍ਹਾਈ ਕੀਤਾ, ਸੁੱਖ ਭੋਗਣੇ ਵੀ ਰੁਕ ਗਏ, ਸਾਰੀ ਰੋਜ਼ੀ ਰਿਜ਼ਕ ਵੀ ਰੁਕ ਗਿਆ ਨਾ। ਰਾਜੇ ਨੇ ਧਨ ਦੇਣਾ ਬੰਦ ਕਰਤਾ, ਨਿਗਰਾਨੀ ਰੱਖ ਲਈ, ਕੈਦ ਵਿੱਚ, ਇੱਕ ਹਿਸਾਬ ਦੀ ਕੈਦ ਹੈ ਨਾ, ਨਜ਼ਰਬੰਦ ਕਰ ਲੈਣਾ ਵੀ ਇੱਕ ਕੈਦ ਹੈ। ਅਤੇ ਖਲਾਸੀ ਮਿਲ ਗਈ ਜਦੋਂ ਘਰ ਦੇ ਵਿੱਚ ਦਾੜੇ ਵਾਲਾ ਆਇਆ, ਦਾੜੇ ਵਾਲਾ ਭਾਵ ਜਦੋਂ ਪੁੱਤਰ ਨੇ ਜਨਮ ਲਿਆ, ਭਰਾ ਨੇ ਜਦੋਂ ਜਨਮ ਲਿਆ, ਫਿਰ ਜਿਸ ਦਾੜੀ 'ਤੇ, ਜਿਸ ਦਾੜੇ ਦੇ ਕਰਕੇ ਜਪ ਤਪ ਸਭ ਕੁਝ ਯੋਗ ਬਣ ਗਿਆ ਔਰ ਸਾਰੇ ਸੁੱਖ ਵੀ ਭੋਗਣ ਵਾਸਤੇ

ਵਿੱਚ ਮਨੁੱਖ ਮਰਦ ਰੂਪ ਵਿੱਚ ਅਤੇ ਅਕਾਲ ਪੁਰਖ ਪਰਮੇਸ਼ਵਰ ਦੇ ਦਰ ਉੱਤੇ ਦਾੜਾ ਮਰਦ ਦਾ ਨਾ ਕਿਰਦਾਰ ਮਰਦ ਦਾ ਉਹ ਪਰਵਾਨੇ ਆ।

ਵੀ ਅਸੀਂ ਘਰ ਦੇ ਵਿੱਚ ਸੱਤ ਭੈਣਾਂ, ਪਰ ਸਾਡੀ ਖਲਾਸੀ ਵੀ ਬਾਦਸ਼ਾਹ ਦੀ ਨਜ਼ਰ ਵਿੱਚੋਂ ਤਾਂ ਹੋਈ ਜੇ ਸਾਡੇ ਘਰ ਦੇ ਵਿੱਚ ਸਾਡੇ ਭਰਾ ਨੇ ਜਨਮ ਲਿਆ, ਫਿਰ ਸਾਨੂੰ ਖਲਾਸੀ ਮਿਲੀ, ਨਹੀਂ ਤੇ ਸਾਨੂੰ ਤੇ ਉੱਥੇ ਹੀ ਨਜ਼ਰਬੰਦ ਉਹਨਾਂ ਕੀ

ਕਿਸੇ ਨੇ ਮਲਾਜ਼ਾ ਨਹੀਂ ਵੇਖਿਆ, ਕਿਸੇ ਨੇ ਕੋਈ ਨੇੜਤਾ ਨਹੀਂ ਵੇਖੀ, ਕੁਝ ਨਹੀਂ ਵੇਖਿਆ ਕਿਸੇ ਨੇ। ਬਚੇ ਤੇ ਬਚੇ ਕਦੋਂ? ਜਦੋਂ ਭਰਾ ਸੰਸਾਰ ਤੇ ਆਇਆ। ਇਸ ਲਈ ਜਾਂ ਤੇ ਧਨ, ਇਸ ਲਈ ਧਨ ਹੈ ਕਿ ਸ਼ਮਸ਼ ਹੈ ਸਾ, ਜਿਹੜਾ ਦਾੜਾ ਸੱਚਾ ਹੈ ਨਾ ਉਹ ਧਨ ਹੈ, ਜਿਹੜਾ ਕਿਰਦਾਰ ਸੱਚਾ ਹੈ ਉਹ

ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀਓ ਮਨ ਦੇ ਅੰਦਰ ਇਸ ਵਿਚਾਰ ਨੂੰ ਧਾਰਨ ਕਰਕੇ ਅਤੇ ਮਨ ਦੇ ਅੰਦਰ ਇਹ ਪ੍ਰਤੀਤ ਕੀਤੀ ਹੈ। ਜਿਸ ਵੇਲੇ ਇੱਕ ਪੁਰਸ਼ ਦਾ ਜੰਮਣਾ ਬਹੁਤ ਚੰਗਾ ਅਤੇ ਔਰਤ ਦਾ ਜੰਮਣਾ ਬਹੁਤ ਹੀ ਮੰਦਾ ਮੰਨਿਆ

ਜਦੋਂ ਬਾਲਕ ਨੇ ਜਨਮ ਲੈਣਾ ਅਤੇ ਉਦੋਂ ਕੰਨਾਂ ਦੇ ਵਿੱਚ ਵਧਾਈਆਂ ਦਾ ਵੱਜਣਾ, ਕੰਨਾਂ ਦੇ ਵਿੱਚ ਚੰਗਾ ਨਾਦ ਵੱਜਣਾ, ਉਦੋਂ ਬੜੀ ਹੀ ਖੁਸ਼ੀ ਜ਼ਾਹਰ ਕੀਤੀ

ਵਾਹਿਗੁਰੂ ਜੀਓ, ਦਾੜਾ ਅਤੇ ਬੰਦਗੀ ਇਹ ਦੋਵੇਂ ਚੀਜ਼ਾਂ ਹੋਣ ਅਤੇ ਫਿਰ ਇੱਕ ਪੁਰਸ਼ ਦੇ ਵਿੱਚੋਂ ਉਹ ਅਕਾਲ ਪੁਰਖ ਨਜ਼ਰੀ ਆਉਂਦਾ ਹੈ, ਉਹ ਪਰਮੇਸ਼ਵਰ ਨਜ਼ਰੀ ਆਉਂਦਾ, ਜਿੱਥੇ ਦਾੜਾ ਵੀ ਹੋਵੇ ਅਤੇ ਬੰਦਗੀ

ਵੇਖੋ ਬੰਦਗੀ ਹੈ, ਦਾੜਾ ਹੈ ਅਤੇ ਪਰਮੇਸ਼ਵਰ ਸਰੂਪ। ਦਾੜਾ ਨਾ ਹੋਵੇ, ਬੰਦਗੀ ਨਾ ਹੋਵੇ ਅਤੇ ਫਿਰ ਸ਼ੈਤਾਨ ਸਰੂਪ। ਦੋਵੇਂ ਵੇਖੋ ਜੀ, ਜੇ ਦਾੜਾ ਹੈ ਅਤੇ ਬੰਦਗੀ ਹੈ ਫਿਰ ਹੈ ਪਰਮੇਸ਼ਵਰ ਦਾ ਰੂਪ, ਦਾੜਾ ਨਹੀਂ ਅਤੇ ਬੰਦਗੀ ਵੀ ਨਹੀਂ ਫਿਰ ਸ਼ੈਤਾਨ ਸਰੂਪ। ਔਰ ਕਹਿੰਦੇ ਉਹਦੇ ਉੱਤੇ ਕਦੇ ਵੀ ਭਰੋਸਾ

ਉਸ ਵੇਲੇ ਸਾਰੀ ਸਭਾ ਨੇ ਇਹ ਵਾਰਤਾ ਸੁਣੀ। ਸਾਰੀ ਸੁਣ ਕੇ ਸਭਾ ਇਸ ਵਾਰਤਾ ਨੂੰ ਬੜੀ ਹੈਰਾਨ ਹੋਈ। ਸਾਰੀ ਸਭਾ ਹੀ ਹੈਰਾਨ ਹੁੰਦੀ ਹੈ ਉਸ ਵੇਲੇ। ਅਤੇ ਫਿਰ ਜੀ ਮਾਲਕ ਪਾਤਸ਼ਾਹ ਨੇ ਵੀ ਵਾਰਤਾ ਸੁਣੀ, ਸਭਾ ਨੇ ਵੀ ਸੁਣੀ ਸਾਰੀ ਨੇ, ਅਤੇ ਸਭਾ ਸਾਰੀ ਫਿਰ ਉਸ ਵੇਲੇ ਧੰਨ ਧੰਨ ਆਪਣੀ ਰਸਨਾ ਤੋਂ ਆਖ

ਫਿਰ ਗੁਰੂ ਸਾਹਿਬ ਨੇ ਉਸ ਵਕਤ ਉਹਦੇ ਉਸ ਭਾਗਣ ਨਾਮ ਦੀ ਇਸਤਰੀ ਵੱਲ ਵੇਖਦਿਆਂ ਬਚਨ ਆਖੇ ਵੀ ਧੰਨ ਹੈ ਤੇਰੀ ਪ੍ਰਤੀਤ ਜਿਹੜੀ ਤੁਸੀਂ ਇਸ ਤਰ੍ਹਾਂ ਦੀ ਵਿਚਾਰ ਆਪਣੇ ਮਨ ਵਿੱਚ ਧਾਰੀ।

ਫਿਰ ਮਾਲਕ ਪਾਤਸ਼ਾਹ ਨੇ ਕੇਸਾਂ ਦੀ ਦਾੜੇ ਦੀ ਪ੍ਰਸ਼ੰਸਾ ਕੀਤੀ, ਵਡਿਆਈ ਕੀਤੀ ਵੀ ਕੇਸਾਂ ਅਤੇ ਦਾੜੇ ਦੇ ਨਾਲ ਹੀ ਪੁਰਸ਼ ਜਿਹੜਾ ਉਹ ਪਰਵਾਨਿਆ ਜਾਂਦਾ, ਦਾੜੇ ਅਤੇ ਕੇਸਾਂ ਤੋਂ ਬਿਨਾਂ ਉਹ ਬਾਲਪਣ ਵਿੱਚ ਹੀ ਰਹਿ ਜਾਂਦਾ ਹੈ, ਬਚਪਨ ਵਿੱਚ ਹੀ ਰਹਿ ਜਾਂਦਾ। ਔਰ ਦੂਜੀ ਗੱਲ, ਬਿਨਾਂ ਦਾੜੇ ਤੋਂ ਬਦਨ ਚਸ਼ਮ ਨਾ ਦੀਦਮ ਹੈ, ਵੀ ਮੇਰਾ ਦਰਸ਼ਨ ਜਿਹੜਾ ਉਹ ਨਹੀਂ ਹੋਵੇਗਾ ਨਾ। ਜੇ ਜੀਵ ਕੋਲ ਆਪਣੀ ਉਹ ਸੰਭਾਲ ਹੀ ਨਹੀਂ ਜਿਹੜੀ ਦਾਤ ਅਕਾਲ ਪੁਰਖ ਨੇ ਬਖਸ਼ੀ ਹੈ, ਜੇ ਉਹਦੀ ਸੰਭਾਲ ਨਹੀਂ ਤਾਂ ਫਿਰ ਸਾਹਿਬ ਕਹਿੰਦੇ ਸਾਡੇ ਦੀਦਾਰ ਵੀ

ਇਸ ਤਰ੍ਹਾਂ ਫਿਰ ਸਤਿਗੁਰੂ ਜੀ ਨੇ ਉੱਥੇ ਬਚਨ ਬਿਲਾਸ ਕੀਤੇ। ਬਚਨ ਬਿਲਾਸ ਕਰਦਿਆਂ ਹੋਇਆਂ ਸਿੱਖ ਸੰਗਤਾਂ ਦੀਆਂ ਆਸਾਵਾਂ ਨੂੰ ਸਤਿਗੁਰੂ ਜੀ ਸੰਪੂਰਨ

ਤਰ੍ਹਾਂ ਉੱਥੇ ਸੰਗਤ ਕਈ ਦਿਨ ਗੁਰੂ ਸਾਹਿਬ ਕੋਲ ਰਹੀ ਅਤੇ ਕਈ ਦਿਨ ਗੁਰੂ ਪਾਤਸ਼ਾਹ ਕੋਲ ਰਹਿ ਕੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣਦਿਆਂ ਕਮਾਉਂਦਿਆਂ ਸੇਵਾ ਕਮਾਉਂਦਿਆਂ ਫਿਰ ਮਾਲਕ ਪਾਤਸ਼ਾਹ ਅੱਗੇ ਬੇਨਤੀ ਕਰਕੇ ਅਤੇ ਸੰਗਤ ਗੁਰੂ ਸਾਹਿਬ

ਪਾਤਸ਼ਾਹ ਕੋਲੋਂ ਸਨਮਾਨ ਰੂਪ ਵਿੱਚ ਸਿਰਪਾਓ ਲਏ। ਸਿਰਪਾਓ ਲੈ ਕੇ ਆਪਣੇ ਆਪਣੇ ਘਰਾਂ ਨੂੰ ਗਏ। ਸਿੱਖ ਸੰਗਤਾਂ ਘਰਾਂ ਨੂੰ ਗਈਆਂ ਅਤੇ ਜਿੱਥੇ ਕਿੱਥੇ ਵੀ ਜਾਂਦੀਆਂ ਨੇ ਉਹ ਸਾਰੇ ਗੁਰੂ ਸਾਹਿਬ ਦਾ ਜਸ ਕਰਦੇ ਜਾਂਦੇ, ਮਾਲਕ ਪਾਤਸ਼ਾਹ ਦਾ ਅਦਬ ਸਤਿਕਾਰ ਕਰਦਿਆਂ ਹੋਇਆਂ ਜਸ ਕਰਦਿਆਂ ਆਪ ਵੀ

ਹੁਣ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਕਵੀ ਜੀ ਕਹਿੰਦੇ ਵੀ ਜਿਵੇਂ ਆਮਦਨ ਬਹੁਤ ਹੈ, ਸੰਗਤ ਦੀ ਆਮਦਨ ਬਹੁਤ ਹੈ, ਭਾਵ ਧਨ ਦੌਲਤ ਗੁਰੂ ਘਰ ਵਿੱਚ ਬਹੁਤ ਆਉਂਦਾ, ਰਸਤ ਪੇਟਾਵਾਂ ਬੜੀਆਂ ਆਉਂਦੀਆਂ, ਜੇ ਆਮਦਨ ਵਿਸ਼ਾਲ ਹੈ ਤਾਂ ਫਿਰ ਖਰਚ ਵੀ ਉੱਥੇ ਉਸੇ ਤਰ੍ਹਾਂ ਵਿਸ਼ਾਲ ਰੂਪ ਵਿੱਚ, ਜਾਂ ਇੱਦਾਂ ਕਹਿ ਲਓ ਵੀ ਜਿਵੇਂ ਆਮਦ ਦੀ ਕੋਈ ਗਿਣਤੀ ਨਹੀਂ, ਉਵੇਂ ਖਰਚਾ ਵੀ ਇਹ ਨਹੀਂ ਵੀ ਖਰਚਾ ਸਗੋਚ ਕੇ ਕਰੀ ਚੱਲੋ ਵੀ ਸੰਗਤ ਦਾ ਧਨ ਹੈ, ਸੰਗਤ 'ਤੇ ਲਾਉਣਾ ਕੋਈ ਨਹੀਂ, ਹੈ ਨਾ। ਉਹ ਸਾਰਾ ਜਿਵੇਂ ਧਨ ਆਉਂਦਾ ਉਵੇਂ ਹੀ ਸਾਰਾ ਧਨ ਸੰਗਤ ਦੇ ਉੱਤੇ ਫਿਰ ਖਰਚਿਆ ਜਾ ਰਿਹਾ।

ਕੱਤਕ ਦਾ ਮਹੀਨਾ ਲੰਘ ਗਿਆ ਅਤੇ ਮੱਘਰ ਦਾ ਮਹੀਨਾ ਆ ਗਿਆ। ਜਦੋਂ ਮੱਘਰ ਦਾ ਮਹੀਨਾ ਆਇਆ, ਕਹਿੰਦੇ ਗੁਰੂ ਸਾਹਿਬ ਬੈਠ ਕੇ ਉੱਥੇ ਦੀਵਾਨ ਸਜਾਇਆ ਹੋਇਆ ਮਾਲਕ ਪਾਤਸ਼ਾਹ ਨੇ। ਕੱਤਕ ਲੰਘ ਗਿਆ, ਮੱਘਰ ਆਇਆ, ਗੁਰੂ ਦੀਵਾਨ ਲਗਾਵਾ ਬੈਠੇ, ਹੈ ਨਾ, ਬੈਠ ਕੇ ਗੁਰੂ ਪਾਤਸ਼ਾਹ ਦੀਵਾਨ ਸਜਾਈ, ਸੰਗਤ ਨੂੰ ਦਦਾਰ ਬਖਸ਼ ਰਹੇ।

ਨੇ ਧੰਨ ਗੁਰੂ ਕਲਗੀਧਰ ਸਾਹਿਬ ਅੱਗੇ ਹੱਥ ਜੋੜੇ, ਹੱਥ ਜੋੜ ਕੇ ਅਤੇ ਮਾਲਕ ਪਾਤਸ਼ਾਹ ਨਾਲ ਬਚਨ ਸਾਂਝੇ ਕੀਤੇ। ਸੱਚੇ ਪਾਤਸ਼ਾਹ ਜੀਓ, ਹੇ ਉਦਾਰ ਚਿੱਤ ਦੇ ਮਾਲਕ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀਓ, ਆਪ ਜੀ ਬੜੇ ਹੀ ਵਿਸ਼ਾਲ ਹਿਰਦੇ ਦੇ

ਮਲਕ ਜੀ ਉਹ ਜਿਵੇਂ ਅਕਾਲ ਪੁਰਖ ਦਾ ਭਾਣਾ ਹੈ, ਉਹਦੀ ਰਜ਼ਾ ਹੈ, ਉਵੇਂ ਹੀ ਤੁਸੀਂ ਸਾਰਾ ਵਿਹਾਰ ਜਿਹੜਾ ਉਹਨੂੰ ਤੋਰੋ ਜਿਵੇਂ ਤੁਸੀਂ ਚਾਹੁੰਦੇ ਹੋ, ਜਿਵੇਂ ਤੁਸੀਂ ਆਖੋਗੇ ਉਵੇਂ ਸਾਰਾ ਵਿਹਾਰ

ਸਤਿਗੁਰੂ ਜੀਓ, ਫਿਰ ਵੀ ਨਾ ਹੁਣ ਖਰਚ ਵਧੀਕ ਚਾਹੀਦਾ ਹੈ। ਖਰਚ ਵਧੀਕ ਵੀ ਪਹਿਲਾਂ ਵੀ ਉਵੇਂ ਹੀ ਚੱਲਦਾ ਜਿਵੇਂ ਤੁਸੀਂ ਚਾਹੁੰਦੇ ਹੋ, ਅਗਾਂਹ ਵੀ ਉਵੇਂ ਹੀ ਚੱਲੇਗਾ ਜਿਵੇਂ ਤੁਸੀਂ ਚਲਾਓਗੇ, ਪਰ ਹੁਣ ਸੰਗਤ ਜਿਹੜੀ ਨਾ ਸਮੇਂ ਅਨੁਸਾਰ ਮੌਸਮ ਅਨੁਸਾਰ ਕਹਿ ਰਹੇ ਵੀ ਮਾਲਕ ਜੀ ਉਹ ਹੁਣ ਨਾ ਖਰਚ ਵਧੀਕ ਚਾਹੀਦਾ। ਖਰਚ ਵਧੀਕ ਚਾਹੁਣ ਦਾ ਕਾਰਨ ਵੀ ਹੁਣ ਸੀਤ ਲਹਿਰ ਆ ਰਹੀ ਹੈ, ਭਾਵ ਸਰਦੀ ਦੀ ਰੁੱਤ ਜਿਹੜੀ ਉਹ ਨਜ਼ਦੀਕ

ਗੁਰੂ ਸਾਹਿਬ ਦੇ ਕੋਲ ਬਚਨ ਕੀਤੇ ਅਤੇ ਇੱਕ ਵਣਜਾਰਾ, ਇੱਕ ਵਪਾਰੀ ਵਣਜਾਰਿਆ ਰੂਪ ਦੇ ਵਿੱਚ ਗੁਰੂ ਪਾਤਸ਼ਾਹ ਦੇ ਕੋਲ ਚੱਲ ਕੇ ਆਇਆ। ਜਦੋਂ ਉਹ ਧੰਨ ਗੁਰੂ ਕਲਗੀਧਰ ਸਾਹਿਬ ਦੇ ਦਰ 'ਤੇ ਪਹੁੰਚਿਆ ਹੈ, ਉਹ ਵਣਜਾਰਾ ਹੁਣ ਪਹੁੰਚਿਆ, ਉਹਦੇ ਨਾਲ ਕੀ ਉੱਥੇ ਵਿਚਾਰ ਵਟਾਂਦਰਾ ਹੁੰਦਾ ਔਰ ਉੱਥੇ ਧੰਨ ਗੁਰੂ ਕਲਗੀਧਰ ਸਾਹਿਬ ਕੀ ਕੌਤਕ ਵਰਤਾਉਂਦੇ ਨੇ, ਆਪ ਸੰਗਤਾਂ ਅਗਲੇਰੇ ਦੀਵਾਨਾ ਅੰਦਰ ਸਰਵਣ ਕਰੋਗੀਆਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹੇ ਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨਾਰ ਗੋਬਿੰਦ ਨੂੰ ਸਿਮਰੋ ਸ਼੍ਰੀ ਰਾਏ ਸ਼੍ਰੀ

ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅੰਡਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਹੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਰਛਿਆ ਰਿਆਏ ਤੋ ਦੇਗ ਤੇਗ ਫਤਿਹ ਮਿਰਦ ਕੀ ਪੈਜ ਪੰਥ ਕੀ ਜੀਤ।

ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਜ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ

ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਹ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪਰਿਵਾਰ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਿੱਤਿਆ ਵੈ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪੈ, ਭੀ ਤਰਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ।

ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀਏ ਕਰਤੇ ਕਾਵੇ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਮਰੇ ਹੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ, ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਆਂ ਦੇਖੈ ਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ। ਸੰਬਤ ਸਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਆਸੀਸੜੀਆਂ ਜੋ ਹੋਵੈ ਸਾਹਿਬ ਸੋ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਣਹਾਰਾ ਸਿਮਰੀਐ ਨਾਨਕ ਸੇਦੇ ਅਵਨ ਰਾਗ ਆਸਾ ਮਹਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਗ ਵਡਾਈ ਤੋਏ ਰਾਓ, ਵਿਸਵੇ ਚਸਿਆ ਘੜੀਆਂ ਪੈਰਾਂ, ਥਿੱਤੀ ਵਾਰੀ ਮਾਂ ਹੁਆ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕਿ ਕੇਤੇ ਵੇਸ। ਰਾਗ ਤਨਾਸਰੀ ਮਹਲਾ ਪਹਿਲਾ, ਗਗਨ ਮਥਾਲ ਰਵ ਚੰਦ ਦੀਪਕ ਬਨੇ, ਤਾਰ ਕਮੰਡਲ ਜਨਕ ਮੋਤੀ, ਧੂਮ ਮਾਲਿਆਣ ਲੋ ਪਵਣ ਚਬਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹੱਤਾ ਸ਼ਬਦ ਵਾ ਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਹੋ, ਸਹਿਸ ਮੂਰਤ ਨਨਾ ਏਕ ਤੋਈ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦ ਨੋ ਮੋਹੇ, ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿਆਂ ਕੋਏ, ਜਾਂਤੇ ਤ੍ਰਿਣਾਏ ਵਾਸਾ। ਰਾਗ ਗੌੜੀ ਪੂਰਬੀ ਮਹਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡ ਲਖੰਡਾਏ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਏ, ਕਰ ਸਾਧੂ ਅੰਜੁਲੀ ਪੁਨਵੱਡਾਏ, ਕਰ ਰੰਡੌਤ ਪੁਨਵੱਡਾਏ ਰਾਓ। ਸਾਕਤਰ ਸਾਧਨਾ ਜਾਣਿਆ ਤਨੇ ਅੰਤਰੋਂ ਮੈਂ ਕੰਡਾਏ, ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿਸ ਡੰਡਾਏ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾਏ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬੈ ਮੰਡਾਏ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾਏ, ਜਨ ਨਾਨਕ ਨਾਮ ਦਾ ਟੇਕੈ, ਹਰ ਨਾਮੇ ਹੀ ਸੁਖ ਮੰਡਾਏ। ਰਾਗ ਗੌੜੀ ਪੂਰਬੀ ਮਹਲਾ ਪੰਜਵਾਂ। ਕਰੋ ਬੇਨੰਤੀ ਸੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰਲਾ, ਅੱਗੇ ਬਸਨ ਸੁਹੇਲਾ, ਆਓਦ ਕਟ ਘਟੈ ਦਿਨ ਸਰੇ ਨਾਰੇ, ਮਨ ਗੁਰਮਲਕਾ ਸਵਾਰੇ ਰਹਾਓ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸੇ ਜਗਾਏ ਪਿਆ ਵੈ, ਰਸ ਕਾਤ ਕਥਾਤ ਨ ਜਾਨੀ, ਜਾ ਕੋ ਆਏ ਸੋਈ ਬਿਹਾ ਜੋਰ, ਗੁਰ ਤੇ ਮਨੇ ਬਸੇਰਾ, ਨਿਜ ਕਰ ਮੈਲ ਪਾਵੋ।

ਖੇਤੇ ਅੰਦਰ ਛੁੱਟੀ ਹੈ ਕੌਣ ਨਾਨਕ ਸੁਣਾ ਫਲੀਏ ਫਲੀਏ ਬੱਬੜੇ ਪੀਤਨ ਵਿੱਚ ਸਵਾ ਪੌੜੀ ਆਪਣੇ ਆਪ

enough.

Bolsonaro!

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਵਈਏ ਮਹੱਲੇ ਦੂਜੇ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ।

ਰਿਦ ਵਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰ ਸਤਿਗੁਰ ਸਹਿਜ ਸਮਾਧ ਰਵਿਓ ਸਮਾਨ ਨਿਰੰਤਰ ਉਦਾਰੋ ਚਿੱਤ ਉਦਾਰੋ ਚਿੱਤ ਦਾਰਿਦ ਹਰਨ ਪਿਖੰਤੇ ਕਲ ਮਲ ਤ੍ਰਸਨ ਸਦ ਰੰਗ ਸਹਿਜ ਕਲ ਉਚਰੈ ਜਸ ਜੰਪੋ ਲਹਿਨੇ ਰਸਨ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋ ਹੈ ਰੰਗ ਰਤੋ ਨਾਮ ਸਿਓ ਕਲ ਨਾਮ ਸੁਰ ਨਰਹੈ ਬੋ ਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸ਼ਨ

ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰਨਾਮ ਦਿਓ। ਜਿਸ ਦੇਖ ਚਰਨ ਅਗਨ ਹਰਿਓ, ਨਿਸ ਬਾਸੁਰ ਏਕ

ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ।

ਸ਼ਬਦ ਹਰ ਹਰ ਜਪੈ, ਨਾਮ ਨਵਨਿਧ ਅਪੈ, ਰਸਨ ਅਹਿਨਿਸ ਰਸੈ, ਸਤ ਕਰ ਜਾਣੀਓ। ਹੁਣ ਪ੍ਰੇਮ ਰੰਗ ਪਾਈਐ, ਗੁਰਮੁਖੈ ਧਿਆਈਐ, ਅਨ ਮਾਰਗ ਤਜੋ ਭਜੋ ਹਰ ਗਿਆਨੀਓ। ਬਚਨ ਗੁਰ ਰਿਧ ਧਰੋ, ਪੰਜ ਭੂ ਬਸ ਕਰੋ, ਜਨਮ ਕੁਲ ਉਧਰੋ, ਦੁਆਰ ਹਰ ਮਾਣਿਓ। ਜੋਤ ਸਭ ਸੁਖ ਇੱਥੇ।

अहनस सहज सुवाई दर्शन परसे गुरु कै

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ, ਸਰਬੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ ਚਵਰ ਛਤਰ ਤਖਤ, ਤਥਾ ਵਕਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ, ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ, ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਸੋਰਠ ਰਾਗ ਅੰਦਰ ਪਹਿਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰ ਜੀ ਕੀ ਬਾਣੀ ਪਾਵਨ ਅੰਗ 597 ਅਤੇ 598 ਉੱਪਰ ਸੁਭਾਏ ਮਾਨ ਹੈ। ਸਤਿਗੁਰ ਜੀ ਕਿਰਪਾ ਕਰ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ।

चाहिए।

नीम दे पैर न रखियो कर

ਸਚ ਪਾਇਆ, ਜਿਨ ਕਹਿ ਹਿਰਦੈ ਸਚ ਵਸਾਇਆ।